ਇਹ ਆਕਾਸ਼ਵਾਣੀ ਹੈ FM ਬੈਂਡ 101.1 ਮੈਗਾਹਰਟਸ ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਇਸ ਵੇਲੇ ਸਵੇਰ ਦੇ 5:58 ਅਤੇ 22 ਸਕਿੰਟ ਦਾ ਸਮਾਂ ਹੋਇਆ ਹੈ। ਅੱਜ ਦਿਨ ਬੁੱਧਵਾਰ, ਸ਼ੱਕ ਸੰਮਤ 1948 ਦੇ ਹੜ੍ਹ ਮਹੀਨੇ ਦੀ 16 ਤਾਰੀਖ ਹੈ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 8 ਤਾਰੀਖ। ਹੁਣ ਸਾਡੀ ਅੱਜ ਦੀ ਪਹਿਲੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਅਸੀਂ ਸਾਰੇ ਸਰੋਤਿਆਂ ਨੂੰ ਖੁਸ਼ ਆਮਦੀਦ ਆਖਦੇ ਹਾਂ ਜੀ।

0: Yeah, by 125 runs in the third T20 International at Trent Bridge in Nottingham last night, chasing a target of 202 runs set by England. India lost wickets in quick succession and were all out with a paltry score of 76 in 11.4 overs. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੋਇਆ AIR FM ਬਠਿੰਡਾ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਆਓ ਤੁਹਾਡੀ ਨਜ਼ਰ ਕਰਦੇ ਹਾਂ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਪ੍ਰੋਗਰਾਮ ਰਹੇਗਾ ਸੱਜਰੀ ਸਵੇਰ। ਸਵੇਰੇ 8 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

8:40 ਤੇ ਪ੍ਰੋਗਰਾਮ ਰਹੇਗਾ ਮਹਿਕ ਪੰਜਾਬ ਦੀ, ਜਿਸ ਤਹਿਤ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ ਸਰਵਣ ਕਰੋਗੇ। 9:00 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਪ੍ਰੋਗਰਾਮ ਚਿੱਤਰਲੋਕ, 9:30 ਪ੍ਰੋਗਰਾਮ ਆਜ ਕੇ ਫਨਕਾਰ, 10:00 ਤੁਸੀਂ ਸਰਵਣ ਕਰੋਗੇ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ, 11:00 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, 11:05 'ਤੇ ਤੁਸੀਂ ਸਰਵਣ ਕਰੋਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਤਹਿਤ ਪ੍ਰੋਗਰਾਮ ਰਹੇਗਾ ਬਾਲੀਵੁੱਡ ਟ੍ਰੇਲਸ। 12:00 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਰਿਲੇਅ ਕਰਾਂਗੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

12 ਵਜ ਕੇ 10 ਮਿੰਟ 'ਤੇ ਸਮਾਂ ਰਹੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ, ਜਿਸ ਨੂੰ ਪੇਸ਼ ਕਰਨਗੇ ਸੀਮਾ ਮਹਿਰਾ। 12 ਵਜ ਕੇ 30 ਮਿੰਟ 'ਤੇ ਯਾਨੀ ਕਿ 12:30 ਵਜੇ ਤੁਸੀਂ ਪ੍ਰੋਗਰਾਮ ਸੁਣੋਗੇ ਘਰ ਪਰਿਵਾਰ, ਜਿਸ ਦੇ ਤਹਿਤ ਸਿਲਸਿਲਾ ਰਹੇਗਾ ਚਾਨਣ ਮੁਨਾਰੇ। ਮਹਿਮਾਨ ਹੋਣਗੇ ਸਮਾਜ ਸੇਵੀ ਰਿਤੂ ਸਵੇਰਾ ਅਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਮਮਤਾ ਅਰੋੜਾ। 1:10 'ਤੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਸਰਵਣ ਕਰੋਗੇ।

1:15 ਤੇ ਪ੍ਰੋਗਰਾਮ ਰਹੇਗਾ ਫਿਲਮੀ ਅਫਸਾਨੇ ਔਰ ਤਰਾਨੇ। ਪ੍ਰੋਗਰਾਮ ਪੇਸ਼ ਕਰਨਗੇ ਵਿਜੇ ਲਕਸ਼ਮੀ, ਜਿਸ ਦੇ ਤਹਿਤ ਮਸ਼ਹੂਰ ਗਾਇਕ, ਸੰਗੀਤਕਾਰ ਅਤੇ ਅਦਾਕਾਰ ਅਮਿਤ ਕੁਮਾਰ 'ਤੇ ਆਧਾਰਿਤ ਪ੍ਰੋਗਰਾਮ ਪੇਸ਼ ਹੋਏਗਾ। 2 ਵਜੇ ਸਮਾਂ ਰਹੇਗਾ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ। 2:30 ਵਜੇ ਪ੍ਰੋਗਰਾਮ ਰਹੇਗਾ ਸੁਰੀਲੀ ਦੁਪਹਿਰ, ਜਿਹੜਾ ਫਿਲਮੀ ਅਤੇ ਨੌਨ ਫਿਲਮੀ ਪੰਜਾਬੀ ਗਾਣਿਆਂ 'ਤੇ ਆਧਾਰਿਤ ਹੋਏਗਾ। 3:00 ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਸਖੀ ਸਹੇਲੀ 4:00 ਪ੍ਰੋਗਰਾਮ ਆਜ ਕੇ ਫਨਕਾਰ। 5:00 ਪ੍ਰੋਗਰਾਮ ਰਹੇਗਾ ਆਕਾਸ਼ਵਾਣੀ ਬਠਿੰਡਾ ਤੋਂ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਅੱਖਰ ਬੋਲਦੇ ਨੇ। ਵਿਸ਼ਾ ਰਹੇਗਾ ਦੁਨੀਆਂ ਦੇ ਕੌੜੇ ਸੱਚ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। 5:27 ਤੇ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ ਹੋਣਗੀਆਂ। 5:30 ਪ੍ਰੋਗਰਾਮ ਗੱਲਾਂ 'ਚੋਂ ਗੱਲ, ਸਿਲਸਿਲਾ ਅੱਖਰ ਬੋਲਦੇ ਨੇ। ਪ੍ਰੋਗਰਾਮ ਪੇਸ਼ ਕਰਨਗੇ ਜਗਤਾਰ ਸਿੰਘ। 6:20 ਤੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਸਮਾਂ ਰਹੇਗਾ ਪ੍ਰੋਗਰਾਮ ਯੂ ਵਾਣੀ ਦਾ।

7 ਵਜੇ ਸ਼ਾਮ ਸੁਹਾਣੀ ਪ੍ਰੋਗਰਾਮ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ। 7:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ, 7:40 ਤੇ ਸ਼ਾਮ ਸੁਹਾਣੀ ਪ੍ਰੋਗਰਾਮ ਜਾਰੀ ਰਹੇਗਾ। 8 ਵਜੇ ਤੁਸੀਂ ਸੁਣੋਗੇ ਸਪੌਂਸਰਡ ਪ੍ਰੋਗਰਾਮ ਉਮੰਗ, ਜੋ NCERT ਦੇ ਅਨੁਸਾਰ ਪੇਸ਼ ਕੀਤਾ ਜਾਏਗਾ। 1323 ਕਿਸ਼ਤ ਇਸਦੀ ਅੱਜ ਤੁਸੀਂ ਸੁਣੋਗੇ। 8:30 ਵਜੇ ਪ੍ਰੋਗਰਾਮ ਰਹੇਗਾ ਪੰਜ ਪਾਣੀਆਂ ਦੇ ਗੀਤ, ਜਿਸ ਤਹਿਤ ਪੰਜਾਬੀ ਸੌਂਗ ਤੁਸੀਂ ਸਰਵਣ ਕਰੋਗੇ। 8:45 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦਿੱਲੀ ਦੇ ਆਕਾਸ਼ਵਾਣੀ ਕੇਂਦਰ ਤੋਂ, 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਪੇਸ਼ ਕੀਤਾ ਜਾਏਗਾ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਵਜੇ ਪ੍ਰੋਗਰਾਮ ਵਿਵਿਧ ਭਾਰਤੀ ਤੋਂ ਤੁਸੀਂ ਸੁਣੋਗੇ ਆਪ ਕੇ ਲੀਏ। 9:30 ਵਜੇ ਪ੍ਰੋਗਰਾਮ ਛਾਇਆ ਗੀਤ ਅਤੇ 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ। 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਢਲਤੀ ਜਾਏ ਰਾਤ। 11 ਵਜੇ ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮਾਂ ਦੀ ਸਮਾਪਤੀ ਹੋਵੇਗੀ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੈ 6:15 ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਪ੍ਰੋਗਰਾਮ ਪੇਸ਼ ਕਰ ਰਹੇ ਨੇ ਗੁਰਤੇਜ ਸਿੰਘ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਨਿਰਮਲ ਸਿੰਘ ਖਾਲਸਾ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਆਓ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਸਤਵਿੰਦਰ ਸਿੰਘ, ਭਾਈ ਹਰਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਰਾਗੀ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਸ਼ਬਦ। ਆਓ ਹੁਣ ਸੁਣਦੇ ਹਾਂ ਭਗਤੀ ਰਚਨਾ ਨਰਿੰਦਰ ਚੰਚਲ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਗਾਇਨ ਕੀਤੀ ਹੋਈ।

ਹੁਣੇ ਤੁਸੀਂ ਸੁਣ ਰਹੇ ਸੀ ਭਗਤੀ ਰਚਨਾ ਨਰਿੰਦਰ ਚੰਚਲ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ। ਆਓ ਹੁਣ ਸੁਣਦੇ ਹਾਂ ਇੱਕ ਹੋਰ ਭਗਤੀ ਰਚਨਾ ਅਨੁਰਾਧਾ ਪੌਡਵਾਲ ਦੀ ਆਵਾਜ਼ ਵਿੱਚ।

ਸੱਜਰੀ ਸਵੇਰ ਸੁਣ ਰਹੇ ਸਾਰੇ ਸਰੋਤਿਆਂ ਦਾ ਦਲਬੀਰ ਵੱਲੋਂ ਅਤੇ ਸੂਬੇਦਾਰ ਗੁਰਤੇਜ ਸਿੰਘ ਬਰਾੜ ਹੋਰਾਂ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਅੱਜ ਸੱਜਰੀ ਸਵੇਰ ਦੇ ਵਿੱਚ ਤੁਹਾਡੇ ਕੋਲ ਨਵੀਂ ਅਤੇ ਪੁਰਾਣੀ ਖੂਬਸੂਰਤ ਗੀਤਾਂ ਦੀ ਬਹਾਰ ਅਤੇ ਨਾਲ ਦੇ ਨਾਲ ਅੱਜ ਤੁਹਾਨੂੰ ਦੱਸ ਦਈਏ ਕਿ ਵਰਲਡ ਐਲਰਜੀ ਡੇ ਵੀ ਹੈ ਅਤੇ ਸਾਨੂੰ ਲੋੜ ਵੀ ਹੈ ਅੱਜ ਦੇ ਸਮੇਂ ਦੇ ਵਿੱਚ ਸਾਡੀ ਸਿਹਤ ਦੀ ਸੰਭਾਲ ਕਰਨ ਲਈ ਥੋੜ੍ਹਾ ਜਿਹਾ ਚੁਕੰਨੇ ਹੋਣ ਦੀ, ਕਿਉਂਕਿ ਸਵੇਰੇ ਸਵੇਰੇ ਸਭ ਤੋਂ ਪਹਿਲਾ ਕੰਮ ਸਾਡੀ ਕੋਸ਼ਿਸ਼ ਇਹੋ ਹੁੰਦੀ ਹੈ ਕਿ ਸਾਡਾ ਸਰੀਰ ਜਿਹੜਾ ਹੈ ਉਹ ਪੂਰਾ ਤੰਦਰੁਸਤ ਹੋ ਕੇ ਅੱਜ ਦਾ ਦਿਨ ਸ਼ੁਰੂ ਕਰੇ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਸਿਖਾਉਂਦੀਆਂ ਨੇ ਕਿ ਕਿਵੇਂ ਅਸੀਂ ਨਿਰੋਗੀ ਕਾਇਆ ਰੱਖਣੀ ਹੈ, ਕਿਵੇਂ ਅਸੀਂ ਆਪਣੇ ਆਪ ਨੂੰ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣਾ, ਅਤੇ ਕਿਵੇਂ ਅਸੀਂ ਜਿਹੜੀਆਂ ਛੋਟੀਆਂ ਮੋਟੀਆਂ ਐਲਰਜੀਆਂ ਹੋ ਜਾਂਦੀਆਂ ਨੇ ਸਰੀਰ ਨੂੰ ਉਹਨਾਂ ਤੋਂ ਬਚਾ ਕਿਵੇਂ ਰੱਖਣਾ। ਅਤੇ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਇਸ ਗੁਰਦਾਸ ਮਾਨ ਹੋਣਾ ਦੇ ਗੀਤ ਦੇ ਨਾਲ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ, ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

0: ਵਾਚਕ ਸੁਖਜੀਤ ਕੌਰ ਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਪ੍ਰੋਗਰਾਮ ਅੱਖਰ ਬੋਲਦੇ ਨੇ।
1: ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਸਵੇਰ ਸਵੇਰ ਦੀ ਸਜਰੀ ਸਵੇਰ। ਮੇਰੇ ਨਾਲ ਨੇ ਦੋਸਤੋ ਸਾਡੇ ਬਹੁਤ ਹੀ ਸਤਿਕਾਰਯੋਗ ਸੂਬੇਦਾਰ ਰਿਟਾਇਰਡ ਗੁਰਤੇਜ ਬਰਾੜ ਜੀ। ਬਰਾੜ ਸਾਹਿਬ, ਸਵਾਗਤ ਹੈ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ।
2: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਦਲਵੀਰ ਜੀ ਕਿ ਤੁਸੀਂ ਮਾਣ ਬਖਸ਼ਿਆ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ ਰੱਖਣ ਦੇ ਲਈ।
1: ਬਿਲਕੁਲ, ਵਿਚਾਰਾਂ ਦੇ ਨਾਲ ਨਾਲ ਸਾਂਝ ਇਹ ਵੀ ਪਾਵਾਂਗੇ, ਤੁਸੀਂ ਫੌਜ ਦੇ ਵਿੱਚੋਂ ਰਿਟਾਇਰ ਹੋ ਕੇ ਆਏ ਹੋ ਅਤੇ ਅੱਜ ਤੁਸੀਂ ਦੇਖੋ ਵੀ ਵਰਲਡ ਅਲਰਜੀ ਡੇ ਵੀ ਹੈ। ਅਲਰਜੀਆਂ ਬੜੀਆਂ ਜਿਹੜੀਆਂ ਹੈਗੀਆਂ ਵੱਧ ਤੋਂ ਵੱਧ ਤੰਗ ਕਰਦੀਆਂ ਨੇ ਗਰੀਬ ਬੰਦੇ ਨੂੰ, ਮੇਰੇ ਵਰਗੇ ਨੂੰ, ਮਾਤੜ ਨੂੰ, ਠੀਕ ਹੈ। ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕਿਹੜੀ ਗੱਲ ਤੋਂ ਅਲਰਜੀ ਹੋ ਗਈ। ਕਈ ਵਾਰੀ ਬੋਲਾਂ ਤੋਂ ਅਲਰਜੀ ਹੋ ਜਾਂਦੀ ਹੈ ਅੱਜ ਦੇ ਟਾਈਮ ਦੇ ਵਿੱਚ, ਠੀਕ ਹੈ ਜੀ। ਅਤੇ ਕਈ ਵਾਰੀ ਜਿਹੜੀ ਆਮ ਅਲਰਜੀ ਹੈ ਖੰਘ ਦੀ ਹੈ, ਕਿਸੇ ਨੂੰ ਕਣਕ ਤੋਂ ਹੀ ਅਲਰਜੀ ਹੋ ਜਾਂਦੀ ਹੈ, ਕਿਸੇ ਤੋਂ ਕੋਈ ਹੋਰ ਖਾਣ ਵਾਲੇ ਪਦਾਰਥ ਤੋਂ ਅਲਰਜੀ ਹੋ ਜਾਂਦੀ ਹੈ, ਕੋਈ ਕੀੜਾ ਮਕੌੜਾ ਮਾੜਾ ਮੋਟਾ ਛੂ ਗਿਆ ਉਹ ਤੋਂ ਅਲਰਜੀ ਹੋ ਜਾਂਦੀ ਹੈ, ਹਵਾ ਤੋਂ ਅਲਰਜੀ ਹੋ ਜਾਂਦੀ ਹੈ। ਤੁਸੀਂ ਫੌਜ ਦੇ ਵਿੱਚ ਸੀਗੇ ਜਦੋਂ, ਫਿਰ ਕਿਸ ਤਰੀਕੇ ਨਾਲ ਜਿਹੜਾ ਹੈਗਾ ਫੌਜੀ ਜੀਵਨ ਦੇ ਵਿੱਚ ਸਿਹਤ ਨੂੰ ਪਹਿਲ ਦਿੱਤੀ ਜਾਂਦੀ ਹੈ ਅਤੇ ਇਹਨਾਂ ਤੋਂ ਕਿਵੇਂ ਬਚਦੇ ਫਿਰ?
2: ਹਾਂਜੀ ਦਲਵੀਰ ਜੀ, ਬਹੁਤ ਸੋਹਣਾ ਸਵਾਲ ਤੁਹਾਡਾ। ਭਾਰਤੀ ਫੌਜ ਦੇ ਵਿੱਚ ਸਿਰਫ ਫੌਜ ਵਿੱਚ ਡਿਊਟੀ ਕਰਦੇ ਨਹੀਂ, ਜਦੋਂ ਜਵਾਨ ਭਰਤੀ ਵੀ ਹੁੰਦੇ ਨਾ ਉਹਨਾਂ ਦੀ ਇੰਨੀ ਗਹਿਰਾਈ ਦੇ ਨਾਲ ਜਿਹੜਾ ਮੈਡੀਕਲ ਚੈੱਕਅਪ ਕੀਤਾ ਜਾਂਦਾ, ਕਈ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਇੰਨੀ ਗਹਿਰਾਈ ਨਾਲ ਕਿਉਂ ਕਰ ਰਹੇ ਨੇ। ਉਹਦੇ ਵਿੱਚ ਉਹਨਾਂ ਦਾ ਐਲਰਜੀ ਟੈਸਟ ਹੈ ਜਿਹੜਾ ਉਹ ਖਾਸ ਤੌਰ 'ਤੇ ਡਾਕਟਰਾਂ ਵੱਲੋਂ ਕੀਤਾ ਜਾਂਦਾ ਹੈ। ਅੱਜ ਕੱਲ੍ਹ ਤੁਸੀਂ ਦੇਖਦੇ ਆ ਕਿ ਭਰਤੀ ਤੋਂ ਪਹਿਲਾਂ ਟੈਟੂ ਵੀ ਜਿਹੜੇ ਬੋਡੀ 'ਤੇ ਕਹਿੰਦੇ ਨੇ ਜਵਾਨਾਂ ਦੇ ਨਹੀਂ ਹੋਣੇ ਚਾਹੀਦੇ, ਉਹਦਾ ਕਾਰਨ ਵੀ ਇਹ ਹੁੰਦਾ ਕਿ ਟੈਟੂ ਜਦੋਂ ਬਣਾਉਂਦੇ ਨੇ ਬਣਾਉਣ ਵਾਲੇ ਤਾਂ ਬੋਡੀ 'ਤੇ ਐਲਰਜੀ ਦਾ ਬਹੁਤ ਵੱਡਾ ਪ੍ਰਭਾਵ ਹੈ, ਜਿਹੜਾ ਬਿਮਾਰੀ ਉਹ ਲੱਗ ਸਕਦੀ ਹੈ। ਔਰ ਫੌਜ ਵਿੱਚ ਭਰਤੀ ਹੋਣ ਤੋਂ ਲੈ ਕੇ ਟ੍ਰੇਨਿੰਗ ਦੇ ਦੌਰਾਨ ਜਿਹੜਾ ਹਰ ਹਫ਼ਤੇ ਉਹਨਾਂ ਜਵਾਨਾਂ ਦਾ ਮੈਡੀਕਲ ਚੈੱਕਅਪ ਹੁੰਦਾ ਰਹਿੰਦਾ, ਕਿਉਂਕਿ 24-24 ਘੰਟੇ ਬੂਟ ਵਰਦੀ ਪਾ ਕੇ ਰੱਖਦੇ ਨੇ, ਪੱਗ ਬੰਨ੍ਹ ਕੇ ਰੱਖਦੇ ਨੇ, ਪਰ ਫਿਰ ਵੀ ਉਹਨਾਂ ਨੂੰ ਐਲਰਜੀ ਨਹੀਂ ਹੁੰਦੀ। ਕਾਰਨ ਇਹ ਕਿ ਉਹਨਾਂ ਦਾ ਚੈੱਕਅਪ ਹੁੰਦਾ ਰਹਿੰਦਾ ਔਰ ਉਹਨਾਂ ਨੂੰ ਨਹਾਉਣ ਧੋਣ ਬਾਰੇ, ਸਫਾਈ ਰੱਖਣ ਬਾਰੇ ਪੂਰੀ ਡਾਕਟਰਾਂ ਵੱਲੋਂ ਸਲਾਹ ਜਿਹੜੀ ਉਹ ਦਿੱਤੀ ਜਾਂਦੀ ਹੈ।
1: ਵਾਹ ਜੀ ਵਾਹ, ਤੁਹਾਡੇ ਨਾਲ ਫੌਜ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਵੀ ਕਰਦਾ ਰਹਾਂਗੇ ਅਤੇ ਐਲਰਜੀ ਤੋਂ ਵੀ ਬਚਦੇ ਰਹਾਂਗੇ ਅਤੇ ਨਾਲ ਦੀ ਨਾਲ ਸਾਨੂੰ ਐਲਰਜੀ ਹੈਗੀ ਹੈ ਗਾਣੇ ਸੁਣਾਉਣ ਦੀ ਵੀ ਜੀ। ਅਤੇ ਪ੍ਰੋਗਰਾਮ ਸਜਰੀ ਸਵੇਰ ਚੱਲ ਰਿਹਾ, ਸਟੂਡੀਓ ਦੀ ਘੜੀ 'ਤੇ 7:13 ਨੇ, ਅਤੇ ਆਓ ਫਿਰ ਐਲਰਜੀ ਦੇ ਨਾਲ ਨਾਲ ਫੌਜੀਆਂ ਦੀਆਂ ਰਾਤਾਂ ਵੀ, ਫਿਰ ਕੋਈ ਲੇਹ ਲਦਾਖ 'ਚ ਆ ਅਤੇ ਕੋਈ ਹੈਗਾ ਆਸਾਮ ਦੇ ਵਿੱਚ, ਕੋਈ ਬਿਹਾਰ 'ਚ ਆ, ਕੋਈ ਰਾਜਸਥਾਨ 'ਚ ਆ, ਅਤੇ ਸਵਾਣੀਆਂ ਫਿਰ ਘਰੋਂ ਪੁੱਛ ਹੀ ਲੈਂਦੀਆਂ ਨੇ ਵੀ ਚੰਨ ਰਾਤ ਕਿੱਥੇ ਗੁਜ਼ਾਰ ਕੇ ਆਇਆ।

0: ਬਿਲਕੁਲ ਜੀ, ਰਾਤਾਂ ਚੰਨ ਨੂੰ ਨਹੀਂ ਪਤਾ, ਸਾਨੂੰ ਵੀ ਨਹੀਂ ਪਤਾ ਕਿ ਕਿੱਥੇ ਗੁਜ਼ਾਰਨੀ ਪੈ ਜੇ, ਕਦੋਂ ਕਿੱਧਰ ਨੂੰ ਕੁਦਰਤ ਸਾਨੂੰ ਲੈ ਜਾਂਦੀ ਹੈ, ਸਾਡੇ ਤਾਣੇ ਬਾਣੇ ਲੈ ਜਾਂਦੇ ਆ। ਅਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 7:18:39, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ। ਅਤੇ ਮੇਰੇ ਨਾਲ ਨੇ ਰਿਟਾਇਰਡ ਸੂਬੇਦਾਰ ਗੁਰਤੇਜ ਸਿੰਘ ਬਰਾੜ। ਬਰਾੜ ਸਾਹਿਬ, ਜਦੋਂ ਫੌਜ ਦੀ ਗੱਲ ਕਰਦੇ ਹਾਂ ਆਪਾਂ, ਤਾਂ ਫੌਜ ਦੇ ਵਿੱਚ ਇੱਕ ਚੀਜ਼ ਹੋਰ ਬੜੀ ਦੇਖਿਆ ਗਿਆ ਕਿ ਅਨੁਸ਼ਾਸਨ ਤਾਂ ਹੁੰਦਾ ਹੀ ਹੁੰਦਾ, ਠੀਕ ਹੈ ਜੀ। ਅਨੁਸ਼ਾਸਨ ਦੇ ਨਾਲ ਨਾਲ ਕਹਿੰਦੇ ਵੀ ਜੇ ਨਾ ਫਿੱਟ ਹੋਵੇ ਬੰਦਾ ਤਾਂ ਤਨਖਾਹ ਹੀ ਰੋਕ ਦਿੰਦੇ, ਕੀ ਇਹ ਸੱਚਾਈ ਹੈ?
1: ਹਾਂਜੀ ਦਲਵੀਰ ਸਿੰਘ ਜੀ, ਮੇਰੇ ਬਾਪੂ ਜੀ ਖੁਦ ਫੌਜ ਦੇ ਵਿੱਚ ਨੌਕਰੀ ਕਰਕੇ ਪੈਨਸ਼ਨ ਆਏ ਸੀ ਬਾਰਡਰ ਸਿਕਿਉਰਿਟੀ ਫੋਰਸ ਦੇ ਵਿੱਚੋਂ। ਜਦੋਂ ਮੈਂ ਫੌਜ ਵਿੱਚ ਭਰਤੀ ਹੋਇਆ, ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਸੀ, ਕਹਿੰਦੇ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਣਾ, ਜੇ ਟ੍ਰੇਨਿੰਗ ਦੇ ਦੌਰਾਨ ਸਿਹਤ ਵਿਗੜ ਗਈ ਤਾਂ ਟ੍ਰੇਨਿੰਗ ਬੰਦ ਕਰਕੇ ਤੈਨੂੰ ਘਰ ਵੀ ਭੇਜ ਸਕਦੇ ਹੈ। ਫਿਕਰ ਪੈ ਜਾਂਦਾ ਰੋਜ਼ੀ ਰੋਟੀ ਦਾ ਕਿ ਬਾਪੂ ਸਾਡਾ ਇੰਨਾ ਫਿਕਰ ਕਰਦਾ, ਫੋਨ 'ਤੇ ਜਦੋਂ ਵੀ ਗੱਲ ਕਰਦਾ ਉਹਨੇ ਇਹੀ ਕਹਿਣਾ ਕਿ ਆਪਣੀ ਸਿਹਤ ਦਾ ਧਿਆਨ ਰੱਖ ਰਿਹਾ। ਔਰ ਦੂਜਾ, ਜਦੋਂ ਤੁਸੀਂ ਟ੍ਰੇਨਿੰਗ ਪੂਰੀ ਕਰ ਲੈਂਦੇ ਹੋ, ਤੁਹਾਨੂੰ ਪ੍ਰਮੋਸ਼ਨ ਵਾਸਤੇ ਆਪਣੇ ਸਾਰੇ ਫੌਜ ਦੀਆਂ ਸਹੂਲਤਾਂ ਲੈਣ ਵਾਸਤੇ ਸਿਹਤ ਦਾ ਧਿਆਨ ਰੱਖਣਾ ਪੈਂਦਾ, ਕਿਉਂਕਿ ਹਰ ਸਾਲ ਸਾਡੀ ਮੈਡੀਕਲ ਰਿਪੋਰਟ ਹੈ ਜਿਹੜੀ ਉਹ ਅਫਸਰਾਂ ਵੱਲੋਂ ਭਰੀ ਜਾਂਦੀ ਹੈ। ਜੇਕਰ ਕੋਈ ਫੌਜ ਦਾ ਜਵਾਨ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ, ਓਵਰਵੇਟ ਹੋ ਜਾਂਦਾ, ਤਾਂ ਉਹਦੀ ਜਿਹੜੀ ਪ੍ਰਮੋਸ਼ਨ ਵੀ ਰੁਕ ਜਾਂਦੀ ਹੈ, ਉਹ ਅੱਗੇ ਨੌਕਰੀ ਦੇ ਵਿੱਚ ਉਹਨੂੰ ਜਿਹੜੀਆਂ ਮਿਲਣ ਵਾਲੀਆਂ ਸਹੂਲਤਾਂ, ਤਨਖਾਹ, ਭੱਤੇ, ਸਾਰਿਆਂ ਦਾ ਨੁਕਸਾਨ ਹੁੰਦਾ। ਕਹਿਣ ਤੋਂ ਭਾਵ ਤੁਹਾਡੇ ਸਰੀਰ ਦੇ ਨਾਲ, ਤੁਹਾਡੀ ਸਿਹਤ ਦੇ ਨਾਲ, ਤੁਹਾਡਾ ਸਾਰਾ ਪਰਿਵਾਰ ਅਤੇ ਤੁਹਾਡੀ ਜਿਹੜੀ ਆਰਥਿਕ ਹਾਲਤ ਹੈ ਉਹ ਵੀ ਜੁੜੀ ਹੁੰਦੀ ਹੈ ਜੀ।
0: ਬਿਲਕੁਲ, ਮੈਂ ਤੁਹਾਨੂੰ ਤਾਂ ਪੁੱਛਿਆ ਸੀ ਕਿਉਂਕਿ ਮੇਰਾ ਫੌਜ ਦੇ ਵਿੱਚ ਇੱਕ ਬੜਾ ਵਧੀਆ ਦੋਸਤ ਆ, ਮੇਜਰ ਆਨੰਦ, ਸਾਡੇ ਘਰ ਆਏ ਉਹ ਮਹਿਮਾਨ ਬਣ ਕੇ, ਅਤੇ ਮੈਂ ਹੁੰਦਾ ਹੀ ਹੈ ਕਿ ਇੰਨੀ ਦੂਰੋਂ ਇੱਕ ਅਫਸਰ ਘਰੇ ਆ ਰਿਹਾ, ਮਹਿਮਾਨ ਬਣ ਰਿਹਾ, ਉਹ ਵੀ ਫੌਜ ਦਾ ਅਫਸਰ।
1: ਹਾਂਜੀ।
0: ਅਤੇ ਅਸੀਂ ਪੂਰਾ ਜਿਹਾ ਜਿਹਾ ਪੰਜਾਬੀਆਂ ਦੀ ਮਹਿਮਾਨ ਨਵਾਜ਼ੀ ਦੀ ਸ਼ੌਂਕ ਹੁੰਦਾ, ਪੂਰਾ ਤਾਮ ਝਾਮ ਕਰਿਆ ਹੋਇਆ, ਅਤੇ ਜਦੋਂ ਉਹ ਮੀਆਂ ਬੀਬੀ ਆਏ

0: ਤੇ ਬੀਵੀ ਨੇ ਤਾਂ ਖੈਰ ਪੂਰਾ ਆਨੰਦ ਲਿਆ, ਪਰ ਮੀਆਂ ਜੀ ਇੱਕ ਚਾਹ ਦਾ ਅੱਧਾ ਕੱਪ ਅਤੇ ਅੱਧਾ ਬਿਸਕਟ ਚੱਕ ਕੇ ਕਹਿੰਦੇ, ਨਹੀਂ ਯਾਰ ਮੈਂ ਤਾਂ ਬਸ ਇੰਨਾ ਹੀ। ਉਹ ਮੈਂ ਕਿਹਾ ਯਾਰ ਕੋਈ ਨਾਰਾਜ਼ਗੀ ਹੋ ਗਈ? ਕਹਿੰਦਾ ਨਹੀਂ ਭਾਅ ਜੀ, ਮੇਰਾ ਮੈਡੀਕਲ ਹੋਣਾ ਗਾ, ਜੇ ਮੇਰਾ ਓਵਰਵੇਟ ਆ ਗਿਆ ਤਾਂ ਮੇਰੀ ਤਾਂ ਸੈਲਰੀ ਰੁਕ ਜਾਣੀ ਆ। ਮੇਰਾ ਕਹਿਣ ਤੋਂ ਭਾਵ ਤਾਂ ਸੀ ਕਿ ਸੈਲਰੀ ਜਿਹੜੀ ਹੈ ਫੌਜ ਦੀ ਨਹੀਂ, ਸਾਡੀ ਲੱਗਣ ਲੱਗ ਜਾਂਦੀ ਹੈ ਜੇ ਅਸੀਂ ਆਪਦੀ ਸਿਹਤ ਦਾ ਖਿਆਲ ਨਹੀਂ ਰੱਖਾਂਗੇ। ਐਲਰਜੀ ਛੋਟੀ ਜਿਹੀ ਚੀਜ਼ ਤੋਂ ਹੋ ਜਾਂਦੀ ਹੈ।
1: ਹਾਂਜੀ
0: ਐਲਰਜੀ ਜਿਹੜੀ ਹੈਗੀ ਹੈ ਕਈ ਵਾਰੀ ਅਸੀਂ ਦੇਖਦੇ ਹੀ ਨਹੀਂ, ਸਾਡੇ ਬੱਚਿਆਂ ਨੂੰ ਬਾਅਦ 'ਚ ਪਤਾ ਲੱਗਦਾ ਕਿ ਕਣਕ ਤੋਂ ਐਲਰਜੀ ਹੈ,
1: ਹਾਂਜੀ
0: ਸਾਡੇ ਬੱਚਿਆਂ ਨੂੰ ਕਈ ਦਵਾਈਆਂ ਤੋਂ ਐਲਰਜੀ ਹੁੰਦੀ ਹੈ।
1: ਹਾਂਜੀ ਹਾਂਜੀ,
0: ਇਸ ਲਈ ਬਿਲਕੁਲ ਸਹੀ ਗੱਲ ਆ। ਬਾਪੂ ਜੀ ਦੀ ਗੱਲ ਮੈਨੂੰ ਬੜੀ ਅੱਛੀ ਲੱਗੀ ਕਿ ਜੇਕਰ ਸਾਡੇ ਮਾਂ ਬਾਪ ਫਿਕਰਮੰਦ ਨੇ
1: ਹਾਂਜੀ
0: ਤਾਂ ਸਾਡੀ ਸਿਹਤ ਜਿਹੜੀ ਆ ਉਹ ਤੰਦਰੁਸਤ ਰਹੂਗੀ, ਅਸੀਂ ਐਲਰਜੀਆਂ ਤੋਂ ਬਚੇ ਰਹਾਂਗੇ,
1: ਹਾਂਜੀ
0: ਐਨਰਜੀਆਂ ਦੇ ਨਾਲ ਭਰੇ ਰਹਾਂਗੇ। ਤੇ ਬਾਪੂ ਦੀ ਗੱਲ ਹੋਵੇ ਤੇ ਫਿਰ ਅੰਮ੍ਰਿਤ ਮਾਨ ਦਾ ਗੀਤ ਨਾ ਚੱਲੇ, ਇਹ ਕਿੱਦਾਂ ਹੋ ਸਕਦਾ? ਆਕਾਸ਼ਵਾਣੀ ਦਾ FM ਬਠਿੰਡਾ ਕੇਂਦਰ ਆ ਤੇ ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ, ਸਾਡੇ ਨਾਲ ਨੇ ਸੂਬੇਦਾਰ ਸਾਹਿਬ। ਤੇ ਲਓ ਸੂਬੇਦਾਰ ਸਾਹਿਬ, ਫਿਰ ਤੁਸੀਂ ਬਾਪੂ ਨੂੰ ਯਾਦ ਕੀਤਾ ਤੇ ਅਸੀਂ ਸਰੋਤਿਆਂ ਨੂੰ ਇੱਕ ਗੀਤ ਵੀ ਸੁਣਾ ਦਈਏ।

ਬਾਪੂ ਜਿਉਂਦਾ ਹੀ ਰਹਿਣਾ ਚਾਹੀਦਾ ਜੀ, ਇਹ ਸਾਡੇ ਘਰ ਦਾ ਤਾਲਾ ਵੀ ਹੈ। ਜਿੰਦਾ ਜਦੋਂ ਤੱਕ ਜਿਉਂਦਾ ਅਤੇ ਸਾਡੇ ਨਾਲ ਜੁੜਿਆ ਰਹਿੰਦਾ ਤਾਂ ਸਾਨੂੰ ਕੋਈ ਫਿਕਰ ਨਹੀਂ ਹੁੰਦੀ। ਅਤੇ ਗੱਲ ਜਦੋਂ ਸਿਹਤ ਦੀ ਆ ਜਾਂਦੀ ਆ ਸੂਬੇਦਾਰ ਸਾਹਿਬ, ਫਿਰ ਜਦੋਂ ਮੰਨ ਲਓ ਤੁਹਾਡੇ ਜਿਹੜੀ ਹੈਗੀ ਆ, ਮੈਂ ਦੇਖਿਆ ਵੀ ਲੇਹ ਲਦਾਖ 'ਚ ਭੇਜਦੇ ਆ, ਠੰਡੇ ਇਲਾਕੇ 'ਚ ਭੇਜ ਦਿੰਦੇ ਆ ਜਦੋਂ, ਜਾਂ ਗਰਮ ਇਲਾਕੇ 'ਚ ਭੇਜ ਦਿੰਦੇ ਆ, ਜਾਂ ਕਹਿੰਦੇ ਕਈ ਇਲਾਕੇ ਇਹੋ ਜਿਹੇ ਹੁੰਦੇ ਆ ਜਿੱਥੇ ਫੌਜ ਦੀ ਡਿਊਟੀ ਲੱਗਦੀ ਆ, ਵੀ ਕੋਈ ਨਾ ਕੋਈ ਐਲਰਜੀ ਦਾ ਫਿਰ ਕਿਵੇਂ ਬਚਦੇ ਹੋ, ਕਿਵੇਂ ਫਿਰ ਤੁਹਾਡੀ ਇਹ ਜਿਹੜੀ ਹੈਗੀ ਆ ਫੌਜ ਦੇਖਦੀ ਹੈ।

0: ਵੀ ਕਿਹੜਾ ਬੰਦਾ ਕਿੱਧਰ ਨੂੰ ਭੇਜਣਾ ਹੈਗਾ, ਤੰਦਰੁਸਤੀ ਕਿਵੇਂ ਫਿਰ ਚੈੱਕ ਹੁੰਦੀ ਹੈ?
1: ਹਾਂਜੀ ਬਰਾੜ ਸਾਹਿਬ, ਇਹ ਜਿਹੜੀ ਫੌਜ ਦੀ ਡਿਊਟੀ ਹੈ ਨਾ, ਦੇਖੋ ਮੈਂ ਤੁਹਾਨੂੰ ਦੱਸਦਾ, 2015 ਦੇ ਵਿੱਚ ਮੈਂ ਰਾਜਸਥਾਨ ਦੇ ਅਜਮੇਰ ਵਿੱਚ ਸੀ, ਜਿੱਥੇ 50 ਡਿਗਰੀ ਤੋਂ ਉੱਪਰ ਟੈਂਪਰੇਚਰ ਸੀ। ਮੇਰੀ ਬਦਲੀ ਆ ਗਈ ਲੇਹ ਦੀ, ਜਿੱਥੇ -17 ਡਿਗਰੀ ਟੈਂਪਰੇਚਰ ਸੀ।
0: ਜੀ
1: ਹੁਣ ਅਚਾਨਕ ਜਿਹੜਾ ਤੁਸੀਂ ਡਾਇਰੈਕਟ ਮਾਰੂਥਲ ਤੋਂ ਉੱਥੇ ਬਰਫ਼ਾਂ ਦੇ ਪਹਾੜਾਂ ਵਿੱਚ ਨਹੀਂ ਜਾ ਸਕਦੇ, ਸਾਡਾ ਫਿਰ ਉੱਥੇ ਚੰਡੀਗੜ੍ਹ ਦੇ ਵਿੱਚ 15-20 ਦਿਨ ਮਹੀਨਾ ਰੱਖ ਕੇ ਜਿਹੜਾ ਕਲਾਈਮੇਟ ਕਰਾਇਆ ਜਾਂਦਾ ਹੈ, ਕਹਿਣ ਤੋਂ ਭਾਵ ਤੁਹਾਨੂੰ ਮੌਸਮ ਦੇ ਅਨੁਸਾਰ ਢਾਲਿਆ ਜਾਂਦਾ ਹੈ। ਫਿਰ ਉਸ ਤੋਂ ਅੱਗੇ ਲੇਹ ਏਅਰਪੋਰਟ 'ਤੇ ਉੱਥੇ ਕੈਂਪ ਬਣਦੇ ਨੇ, ਉੱਥੇ ਉਹ ਫੌਜੀਆਂ ਨੂੰ ਉਹਨਾਂ ਦਾ ਬੀਪੀ ਚੈੱਕ ਕੀਤਾ ਜਾਂਦਾ ਹੈ। ਹੌਲੀ ਹੌਲੀ ਉਹਨਾਂ ਦਾ ਜਿਹੜਾ ਸਰੀਰ ਦੀ ਜਿਹੜੀ ਤਪਸ਼ ਹੈ ਉਹ ਠੰਡਕ ਦੇ ਵਿੱਚ ਉੱਥੇ ਜਿਹੜੀ ਚੇਂਜ ਹੋ ਜਾਂਦੀ ਹੈ, ਔਰ ਖਾਣ ਪੀਣ ਦਾ ਜਿਹੜਾ ਬਹੁਤ ਧਿਆਨ ਹੈ ਉਹ ਰੱਖਿਆ ਜਾਂਦਾ ਹੈ। ਡਾਕਟਰਾਂ ਵੱਲੋਂ ਦਿਨ ਵਿੱਚ 2-2 ਵਾਰ ਜਿਹੜਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ ਜੀ।
0: ਬਿਲਕੁਲ, ਪਰ ਸਦਕੇ ਜਾਈਏ, ਬਾਹਰੇ ਜਾਈਏ, ਮਾਵਾਂ ਦੇ ਇਹਨਾਂ ਪੁੱਤਾਂ ਦੇ ਜਿਹੜੇ ਫੌਜ ਦੇ ਵਿੱਚ ਨੇ, ਜਦੋਂ ਵੇਖਦੇ ਹਾਂ ਅਸੀਂ ਕਿ ਉਹ ਹਿਮਾਲਿਆ ਪਰਬਤ ਦੇ ਆਲੇ ਦੁਆਲੇ ਦੀਆਂ ਪਹਾੜੀਆਂ 'ਤੇ ਵੀ ਫੌਜ ਦੇ ਜਵਾਨ ਜਿਹੜੇ ਹੈਗੇ ਆ ਆਪਣੀ ਕੀਮਤੀ ਜ਼ਿੰਦਗੀ ਨੂੰ ਖਤਰੇ 'ਚ ਪਾ ਕੇ ਸਾਡੀ ਜ਼ਿੰਦਗੀ, ਸਾਡਾ ਦੇਸ਼ ਮਹਿਫੂਜ਼ ਕਰਦੇ ਨੇ, ਅਤੇ ਇਹੋ ਜਿਹੀ ਗੱਲ ਜਿਹੜੀ ਹੈਗੀ ਆ, ਬਿਲਕੁਲ ਉਹ ਇੱਕ ਫੌਜੀ ਜਵਾਨ ਹੀ ਸਾਨੂੰ ਹੌਸਲਾ ਸੁਨੇਹਾ ਦੇ ਸਕਦਾ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ। ਅਤੇ ਐਲਰਜੀਆਂ ਤਾਂ ਫਿਰ ਕਹਿੰਦੇ ਆ ਬੋਲਾਂ ਤੋਂ ਵੀ ਹੋ ਜਾਂਦੀਆਂ ਨੇ, ਅਤੇ ਫਿਰ ਜਦੋਂ ਬੋਲਾਂ ਵਾਲੀ ਐਲਰਜੀ ਹੁੰਦੀ ਹੈ ਕਹਿੰਦੇ ਫਿਰ ਦੁਨੀਆ ਖੜ੍ਹੀ ਤਮਾਸ਼ਾ ਦੇਖਦੀ ਹੈ। ਮਨਮੋਹਨ ਵਾਰਸ ਤਾਂ ਇਹੋ ਕਹਿੰਦਾ, ਪਰ ਅਸੀਂ ਤਮਾਸ਼ਾ ਬਣਨਾ ਨਹੀਂ, ਅਸੀਂ ਤਾਂ ਆਨੰਦ ਲੈਣ ਆਏ ਹਾਂ ਜ਼ਿੰਦਗੀ ਦਾ। ਅਤੇ ਲਓ ਫਿਰ ਮਨਮੋਹਨ ਵਾਰਸ ਦਾ ਇਹ ਗੀਤ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ 7:27 'ਤੇ ਤੁਹਾਡੀ ਨਜ਼ਰ ਕਰ ਰਹੇ ਹਾਂ।

0: ਬਿਲਕੁਲ ਦੋਸਤੋ, ਦੁਨੀਆ ਤਾਂ ਖੜੀ ਤਮਾਸ਼ਾ ਤਾਂ ਹੀ ਵੇਖੂਗੀ ਜੇਕਰ ਅਸੀਂ ਤਮਾਸ਼ਾ ਬਣਾਂਗੇ। ਨਾ ਅਸੀਂ ਤਮਾਸ਼ਾ ਬਣਨਾ, ਨਾ ਅਸੀਂ ਤਮਾਸ਼ਾ ਵੇਖਣਾ। ਅਸੀਂ ਤਾਂ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਹੀ ਜਿਹੜਾ ਹੈ ਉਹ ਜ਼ਿੰਦਗੀ ਦਾ ਆਨੰਦ ਮਾਣਨਾ, ਅਤੇ ਜਿੰਨਾ ਪਿਆਰ ਮੁਹੱਬਤ ਨਾਲ ਆਨੰਦ ਅਸੀਂ ਮਾਣਦੇ ਹਾਂ। ਆਕਾਸ਼ਵਾਣੀ FM ਬਠਿੰਡਾ ਵਾਲੇ ਤੁਹਾਡੇ ਨਾਲ ਸਰੋਤੇ ਹੋ, ਹੋਰ ਕੋਈ ਮਾਣਦਾ ਹੀ ਨਹੀਂ। ਅਤੇ ਅਸੀਂ ਗੱਲ ਕਰ ਰਹੇ ਸੀ ਐਲਰਜੀ ਦੀ, ਐਲਰਜੀ ਤੋਂ ਸ਼ੁਰੂ ਹੋਏ ਹਾਂ। ਅਤੇ ਸਾਡੇ ਨਾਲ ਸੂਬੇਦਾਰ ਗੁਰਤੇਜ ਸਿੰਘ ਬਰਾੜ ਨੇ। ਅਤੇ ਬਰਾੜ ਸਾਹਿਬ, ਫਿਰ ਜਦੋਂ ਫੌਜ ਦਾ ਖਾਣਾ ਤਾਂ ਐਲਰਜੀ ਮੁਕਤ ਹੋ ਜਾਂਦਾ, ਅਤੇ ਫਿਰ ਤੁਹਾਡੀ ਇਹ ਸਾਰੀ ਦਿਹਾੜੀ ਦਾ ਜਿਹੜਾ ਫੌਜ ਖਾਣਾ ਦਿੰਦੀ ਹੈ, ਕਿਸ ਤਰੀਕੇ ਦਾ ਫਿਰ ਟਾਈਮ ਟੇਬਲ ਰਹਿੰਦਾ ਉੱਥੇ ਫਿਰ ਇੱਕ ਫੌਜੀ ਨੂੰ? ਮੰਨ ਲਓ ਜਿਹੜੇ ਨਵੇਂ ਫੌਜ 'ਚ ਭਰਤੀ ਹੋਣ ਵਾਲੇ ਮੁੰਡੇ ਆ ਜਾਂ ਪਰਿਵਾਰ ਨੇ, ਉਹਨਾਂ ਨੂੰ ਜੇਕਰ ਅਸੀਂ ਸਾਂਝ ਪਾਈਏ ਸਾਡੇ ਸਰੋਤਿਆਂ ਨਾਲ, ਤਾਂ ਫਿਰ ਕਿਸ ਤਰੀਕੇ ਦਾ ਖਾਣਾ ਪੂਰਾ ਹਜ਼ਮ ਹੋ ਜਾਂਦਾ? ਖਾਣੇ ਨਾਲ ਤਾਕਤ ਬਰਕਰਾਰ ਰਹਿੰਦੀ ਹੈ? ਸਵਾਦਾਂ 'ਤੇ ਕਾਬੂ ਕਿਵੇਂ ਪਾਉਂਦੇ ਹੋ?
1: ਹਾਂਜੀ ਦਲਵੀਰ ਜੀ, ਬਹੁਤ ਸੋਹਣਾ ਸਵਾਲ ਤੁਸੀਂ ਪੁੱਛਿਆ। ਇੱਕ ਗੱਲ ਮੈਂ ਸਰੋਤਿਆਂ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਫੌਜ ਦੇ ਵਿੱਚ ਖਾਣਾ ਤਾਂ ਉਹਨਾਂ ਦੀ ਜਗ੍ਹਾ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ, ਪਰ ਜਿਹੜੇ ਫੌਜੀ ਤੁਸੀਂ ਕਦੇ ਵੀ ਵੇਖੋਗੇ, ਫਾਸਟ ਫੂਡ ਆ ਜਿਹੜਾ, ਖਾਸ ਕਰਕੇ ਬਾਹਰੋਂ ਖਾਣਾ ਕਦੇ ਵੀ ਨਹੀਂ ਖਾਂਦੇ ਹੈ। ਜੋ ਖਾਣਾ ਉਹਨਾਂ ਨੂੰ ਫੌਜ ਵੱਲੋਂ ਦਿੱਤਾ ਜਾਂਦਾ ਹੈ, ਉਹੀ ਰਾਸ਼ਨ ਖਾ ਕੇ, ਉਹੀ ਖਾਣਾ ਖਾ ਕੇ ਉਹ 24-24 ਘੰਟੇ ਬਿਨਾਂ ਕਿਸੇ ਬਿਮਾਰੀ ਤੋਂ ਤੰਦਰੁਸਤ ਰਹਿ ਕੇ ਦੇਸ਼ ਦੀ ਸੇਵਾ ਕਰਦੇ ਨੇ। ਦੇਖੋ, ਸਿਵਲ ਦੇ ਵਿੱਚ ਨੌਜਵਾਨ ਜਿਹੜੇ ਗਲਤ ਰਾਹ ਪੈ ਜਾਂਦੇ ਨੇ, ਨਸ਼ਿਆਂ ਦਾ ਸਹਾਰਾ ਲੈਂਦੇ ਨੇ, ਅਤੇ ਫਿਰ ਉਹਨਾਂ ਦੇ ਘਰ ਵਿੱਚ ਲੜਾਈਆਂ ਵੀ ਹੁੰਦੀਆਂ। ਆਪਾਂ ਗਾਣਾ ਸੁਣਿਆ ਮਨਮੋਹਨ ਵਾਰਸ ਜੀ ਦਾ, ਫਿਰ ਉਹ ਤਮਾਸ਼ਾ ਬਣਦੇ ਨੇ, ਗੁਆਂਢੀ ਦੇਖਦੇ ਨੇ, ਦੇਖੋ ਅੱਜ ਫਿਰ ਪੀ ਕੇ ਆਇਆ, ਦੇਖੋ ਅੱਜ ਫਿਰ ਇਹਨਾਂ ਦੇ ਘਰ ਲੜਾਈ ਹੋਈ ਹੈ। ਪਰ ਜਦੋਂ ਫੌਜੀ ਬੰਦਾ ਛੁੱਟੀ ਆਉਂਦਾ, ਕਿਉਂਕਿ ਉਹਨੇ ਦਸਤੂਰ ਸਿੱਖਿਆ ਹੁੰਦਾ, ਉਹਨੇ ਫੌਜ ਦੇ ਵਿੱਚ ਕੀ ਖਾਣਾ ਕੀ ਨਹੀਂ ਖਾਣਾ ਉਹਨੂੰ ਦੱਸਿਆ ਹੁੰਦਾ, ਉਹ ਫਿਰ ਕੋਸ਼ਿਸ਼ ਕਰਦਾ ਆਪਣੇ ਘਰ ਪਰਿਵਾਰ ਵਿੱਚ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਬਚਾ ਕੇ ਰੱਖਦਾ, ਅਤੇ ਸਹੀ ਖਾਣਾ, ਸਹੀ ਡਾਇਟ ਖਾਣ ਦੀ ਉਹਨਾਂ ਨੂੰ ਸਲਾਹ ਦਿੰਦਾ ਜੀ।
0: ਬਿਲਕੁਲ, ਉਹ ਜਿਹੜਾ ਖਾਣਾ ਹੈਗਾ ਇੱਕ ਰੂਟੀਨ ਦੇ ਵਿੱਚ ਮਿਲਦਾ, ਡਾਈਟ ਜਿਹੜੀ ਫੌਜ ਦਿੰਦੀ ਹੈ। ਪਰ ਸੂਬੇਦਾਰ ਸਾਹਿਬ, ਘਰੇ ਫਿਰ ਕਦੇ ਮਨ ਕਰਦਾ ਕਿ ਘਰੇ ਆ ਕੇ ਕੁਛ ਤੜਕ ਭੜਕ ਵਾਲਾ ਖਾਣਾ ਖਾ ਲਈਏ, ਮਸਾਲੇ ਵਾਲਾ ਖਾਣਾ ਖਾ ਲਈਏ? ਕਿਉਂਕਿ ਘਰੇ ਤਾਂ ਫਿਰ ਮੈਡਮ ਸੂਬੇਦਾਰ ਉਹਨਾਂ ਦੇ ਅੱਗੇ ਫਿਰ ਚਲਾਉਣੇ ਹੋ ਟਾਈਮ ਟੇਬਲ ਖਾਣੇ ਵਾਲਾ।
1: ਹਾਂਜੀ, ਇੱਕ ਗੱਲ ਹੈ ਕਿ ਜਦੋਂ ਬੰਦਾ ਆਪਣੇ ਪਰਿਵਾਰ ਤੋਂ ਦੂਰ ਰਹਿੰਦਾ ਹੈ ਨਾ, ਫਿਰ ਜਦੋਂ ਘਰੇ ਆ ਜਾਂਦਾ, ਫਿਰ ਉਹਨੂੰ ਰੁੱਖੀ ਰੋਟੀ ਵੀ ਬੜੀ ਸਵਾਦ ਲੱਗਦੀ ਹੈ। ਫਿਰ ਉਹਨੂੰ ਮਾਂ ਦੇ ਹੱਥ ਦੀਆਂ ਰੋਟੀਆਂ, ਆਪਣੇ ਘਰ ਵਾਲੀ, ਆਪਣੇ ਬੇਟੀ ਦੇ ਹੱਥ ਦਾ ਖਾਣਾ, ਉਹ ਵੀ ਬੜਾ ਸਵਾਦ ਲੱਗਦਾ ਹੈ। ਫਿਰ ਉਹਨੂੰ ਕੋਈ ਜਿਹੜੇ ਜ਼ਿਆਦਾ ਮਸਾਲਿਆਂ ਵਾਲੇ ਖਾਣੇ ਨਹੀਂ ਚੰਗੇ ਲੱਗਦੇ, ਬਸ ਉਹਨੂੰ ਪਰਿਵਾਰ ਦੇ ਨਾਲ ਬੈਠ ਕੇ ਜਦੋਂ ਖਾਣਾ ਖਾਂਦਾ, ਉਹਦੇ ਵਿੱਚ ਸਾਰੇ ਸਵਾਦ ਹੀ ਉਹਨੂੰ ਆ ਜਾਂਦੇ ਆ ਜੀ।
0: ਮੇਰੇ ਕਹਿਣ ਤੋਂ ਭਾਵ ਇਹ ਸੀਗਾ ਵੀ ਨਖਰੇ ਜੇ ਕਰਕੇ ਤਾਂ ਨਹੀਂ ਖਾਂਦੇ?
1: ਨਹੀਂ ਜੀ ਨਹੀਂ, ਜਿਹੜੇ ਵੈਸ਼ਨੂੰ ਬੰਦੇ ਨੇ, ਹੁਣ ਮੈਂ ਤਾਂ ਵੈਸ਼ਨੂੰ ਰਿਹਾ ਸਾਰੀ ਉਮਰ, ਅਸੀਂ ਤਾਂ ਨਖਰੇ ਨਹੀਂ ਕਰਦੇ। ਹਾਂ, ਜਿਹੜਾ ਖਾਣ ਪੀਣ ਵਾਲਾ ਬੰਦਾ ਥੋੜ੍ਹਾ ਬਹੁਤ ਹੋ ਸਕਦਾ, ਗੁਆਂਢੀਆਂ ਨੂੰ ਪਤਾ ਵੀ ਲੱਗਣਾ ਚਾਹੀਦਾ ਫੌਜੀ ਛੁੱਟੀ ਆਇਆ, ਥੋੜ੍ਹਾ ਬਹੁਤ ਨਖਰਾ ਤਾਂ ਜ਼ਿੰਦਗੀ 'ਚ ਹੋਣਾ ਚਾਹੀਦਾ ਜੀ।
0: ਬਿਲਕੁਲ ਜੀ, ਅਤੇ ਆਓ ਫਿਰ ਇਹੋ ਜਿਹਾ ਹੀ ਇੱਕ ਗੀਤ ਮੀਆਂ ਬੀਬੀ ਵਾਲਾ, ਮਨਕੀਰ ਤੌਲਖ ਨੇ ਬੜਾ ਖੂਬਸੂਰਤ ਗਾਇਆ ਸੀਗਾ, ਕਦਰ ਕਰੀ ਦੀ ਹੈ। ਲਓ ਫਿਰ ਕਦਰ ਫੌਜੀ ਸਾਹਿਬ ਕਰਾਈਏ ਫਿਰ।

0: प्रोग्राम फिल्मी अफसाने और तराने तुसी सुनोगे आज दोपहर 1:15। प्रोग्राम हेलो फरमाइश देते है। सो प्रोग्राम पेश करूंगी मैं यानी कि विजय लक्ष्मी और प्रोग्राम के निर्माता निर्देशक बलजीत शर्मा जी। सो सुनना ना भूलना आज दोपहर 1:15 प्रोग्राम हेलो फरमाइश के तहत हफ्तावारी सिलसिला फिल्मी अफसाने और तराने।
1: ਬਿਲਕੁਲ ਦੋਸਤੋ, ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 7:38 ਦਾ, ਅਤੇ ਅਸੀਂ ਸੱਜਰੀ ਸਵੇਰ ਦੇ ਵਿੱਚ ਅੱਜ ਸੂਬੇਦਾਰ ਸਾਹਿਬ ਦੇ ਨਾਲ ਪ੍ਰੋਗਰਾਮ 'ਚ ਸ਼ਿਰਕਤ ਕਰ ਰਹੇ ਹਾਂ। ਅਲਰਜੀ ਦੀ ਗੱਲ ਕਰ ਰਹੇ ਸੀ ਅਤੇ ਫੌਜ ਦੀ ਜ਼ਿੰਦਗੀ ਦੀ ਗੱਲ ਕਰ ਰਹੇ ਸੀ। ਅਲਰਜੀ ਸੂਬੇਦਾਰ ਸਾਹਿਬ ਸਭ ਤੋਂ ਵੱਡੀ ਆ ਬੋਲਣ ਦੀ ਅਲਰਜੀ, ਜਿਹੜਾ ਸ਼ਬਦ ਆ ਇਹਦੀ ਅਲਰਜੀ ਤਾਂ ਮੈਂ ਕਹਿਣਾ ਵੀ ਪੁਆੜੇ ਵੀ ਪਾ ਦਿੰਦੀ ਆ, ਅਤੇ ਕਈ ਵਾਰੀ ਦੋ ਪਰਿਵਾਰਾਂ ਨੂੰ ਵੀ ਤੋੜ ਦਿੰਦੀ ਆ।
2: ਬਿਲਕੁਲ ਜੀ,
1: ਦੋਸਤਾਂ ਨੂੰ ਤੋੜ ਦਿੰਦੀ ਆ, ਮੁਲਕਾਂ ਨੂੰ, ਸਰਹੱਦਾਂ ਨੂੰ ਤੋੜ ਦਿੰਦੀ ਆ। ਬੋਲਣ ਦੀ ਅਲਰਜੀ ਆ, ਇੱਕ ਸ਼ਬਦ ਦੀ ਅਲਰਜੀ ਜਿਹੜੀ ਹੈਗੀ ਆ,
2: ਬਿਲਕੁਲ
1: ਬੜੀ ਖਤਰਨਾਕ ਅਲਰਜੀ ਆ। ਅਤੇ ਫਿਰ ਫੌਜੀ ਇੱਕ ਸ਼ਬਦ ਦੀ ਅਲਰਜੀ ਤੋਂ ਕਿਵੇਂ ਬਚਦਾ, ਸਿਵਿਲੀਅਨ ਨੂੰ ਅਤੇ ਫੌਜ ਨੂੰ ਫਿਰ ਕਿਵੇਂ ਸਮਤੋਲ 'ਚ ਕਰਦੇ ਹੋ?
2: ਹਾਂਜੀ, ਫੌਜ ਦੇ ਵਿੱਚ ਜਿਹੜੇ ਜਵਾਨ ਭਰਤੀ ਹੁੰਦੇ ਨੇ ਉਹ ਵੱਖਰੀਆਂ ਵੱਖਰੀਆਂ ਸਟੇਟਾਂ ਤੋਂ, ਵੱਖਰੀ ਭਾਸ਼ਾ ਬੋਲਣ ਵਾਲੇ, ਵੱਖਰੇ ਜਿਹੜੇ ਭਾਈਚਾਰੇ ਨਾਲ ਸੰਬੰਧਿਤ ਹੁੰਦੇ ਨੇ, ਪਰ ਫਿਰ ਵੀ ਉਹ ਜਦੋਂ ਆਪਸ ਵਿੱਚ ਮਿਲ ਕੇ ਰਹਿੰਦੇ ਨੇ ਤਾਂ ਉਹ ਭਰਾਵਾਂ ਦੇ ਵਾਂਗੂ ਰਹਿੰਦੇ ਨੇ, ਇੱਕ ਦੂਜੇ ਨਾਲ ਮਿਠਾਸ। ਔਰ ਜਦੋਂ ਸਾਡੀ ਟ੍ਰੇਨਿੰਗ ਵੀ ਹੁੰਦੀ ਹੈ, ਅਸੀਂ ਫੌਜ ਵਿੱਚ ਭਰਤੀ ਹੁੰਦੇ ਹਾਂ, ਸਾਨੂੰ ਉਸਤਾਦਾਂ ਵੱਲੋਂ ਸਿਖਾਇਆ ਵੀ ਇਹ ਜਾਂਦਾ ਕਿ ਤੁਸੀਂ ਸੀਨੀਅਰ ਦੀ ਰਿਸਪੈਕਟ ਕਰਨੀ ਹੈ ਤਾਂ ਤੁਹਾਡੀ ਆਪਣੀ ਰਿਸਪੈਕਟ ਹੈ, ਆਪਣੀ ਜਿਹੜੀ ਇੱਜ਼ਤ ਹੈ ਉਹ ਵੀ ਬਣੀ ਰਹੇਗੀ। ਔਰ ਫੌਜ ਦੇ ਵਿੱਚ ਕਿਉਂਕਿ ਮੈਂ ਰਿਲੀਜੀਅਸ ਟੀਚਰ ਦੀ ਡਿਊਟੀ ਕੀਤੀ ਹੈ, ਗੁਰਦੁਆਰੇ ਗ੍ਰੰਥੀ ਦੀ ਡਿਊਟੀ ਕੀਤੀ ਹੈ, ਅਤੇ ਜਵਾਨਾਂ ਨੂੰ ਵੀ ਉੱਥੇ ਇਹੀ ਸਮਝਾਈਦਾ ਸੀ ਕਿ ਗੁਰੂ ਸਾਹਿਬ ਗੁਰਬਾਣੀ ਵਿੱਚ ਵੀ ਸਾਨੂੰ ਬੜਾ ਸੁੰਦਰ ਸਮਝਾਉਂਦੇ ਨੇ, ਬੰਦਾ ਚਾਹੇ ਜਿੰਨੇ ਮਰਜ਼ੀ ਗੁਣਾਂ ਦਾ ਮਾਲਕ ਹੋਵੇ, ਉਹਦਾ ਕੱਦ ਵੱਡਾ ਹੋਵੇ, ਵੇਖਣ ਨੂੰ ਸੋਹਣਾ ਹੋਵੇ, ਪਰ ਜੇ ਉਹਦੀ ਬੋਲੀ ਵਿੱਚ ਮਿਠਾਸ ਨਹੀਂ ਨਾ ਤਾਂ ਉਹਦੀ ਕਿਤੇ ਕਦਰ ਨਹੀਂ ਪੈਂਦੀ। ਗੁਰੂ ਸਾਹਿਬ

0: ਨੇ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕਬਕੇ ਕੰਮ ਨਾ ਆਵੇ ਪੱਤ ਮਿੱਠਤ ਨੀਵੀਂ ਨਾਨਕਾ ਗੁਣ ਚੰਗਈਆਂ ਤੱਤ। ਜੇਕਰ ਤੁਹਾਡੀ ਜ਼ੁਬਾਨ ਦੇ ਵਿੱਚ ਮਿਠਾਸ ਹੈ ਤਾਂ ਤੁਹਾਡੇ ਸਾਰੇ ਗੁਣ ਜਿਹੜੇ ਜ਼ਿੰਦਗੀ ਵਿੱਚ ਪ੍ਰਗਟ ਹੋ ਜਾਂਦੇ ਨੇ। ਸਿਮਲ ਦਾ ਰੁੱਖ ਬੜਾ ਲੰਬਾ ਹੁੰਦਾ, ਪੰਛੀ ਆਉਂਦੇ ਨੇ ਵੀ ਚਲੋ ਚੱਲੀਏ ਲੰਬਾ ਦਰਖਤ ਹੈ ਇਹਦੇ 'ਤੇ ਫਲ ਹੋਣਗੇ, ਪਰ ਉਹ ਨਾ ਉਹਦੇ ਫਲ ਨਾ ਉਹਦੇ ਫੁੱਲ ਕਿਸੇ ਕੰਮ ਦੇ ਹੁੰਦੇ ਨੇ। ਇਸੇ ਤਰ੍ਹਾਂ ਜਿਹੜਾ ਬੰਦਾ ਜਿੰਨਾ ਵੀ ਸੋਹਣਾ ਹੋਵੇ, ਜ਼ਮੀਨ ਜਾਇਦਾਦ ਦਾ ਮਾਲਕ ਹੋਵੇ, ਪਰ ਜੇਕਰ ਉਹਦੀ ਬੋਲੀ ਵਿੱਚ ਮਿਠਾਸ ਨਹੀਂ ਤਾਂ ਉਹਦੇ ਸਾਰੇ ਗੁਣ ਜਿਹੜੇ ਉਹ ਔਗੁਣ ਬਣ ਜਾਂਦੇ ਨੇ। ਇਸ ਕਰਕੇ ਤੁਸੀਂ ਇਹ ਜਿਹੜੀ ਜ਼ੁਬਾਨ ਦੀ ਐਲਰਜੀ ਹੈ ਇਹਦੇ ਤੋਂ ਬਚਣਾ ਬਹੁਤ ਜ਼ਰੂਰੀ ਹੈ। ਸਰੀਰ ਦੀ ਐਲਰਜੀ ਦਾ ਇਲਾਜ ਆਪਾਂ ਡਾਕਟਰ ਕੋਲੋਂ ਕਰਵਾ ਸਕਦੇ ਹਾਂ, ਪਰ ਜਿਹੜੀ ਜ਼ੁਬਾਨ ਦੀ ਐਲਰਜੀ ਹੈ ਉਹ ਸਾਨੂੰ ਸਾਡੇ ਮਾਂ ਬਾਪ ਦੇ ਕੋਲੋਂ, ਚੰਗੀ ਸੰਗਤ ਦੇ ਕੋਲੋਂ, ਔਰ ਖਾਸ ਕਰਕੇ ਸਾਨੂੰ ਜਿਹੜੀ ਇਹ ਧਾਰਮਿਕ ਸਿੱਖਿਆ ਗੁਰਬਾਣੀ ਦੇ ਵਿੱਚੋਂ ਜ਼ਰੂਰ ਸੁਣਨ ਨੂੰ ਮਿਲਦੀ ਹੈ, ਇਹਦਾ ਧਿਆਨ ਰੱਖਣਾ ਚਾਹੀਦਾ ਜੀ।
1: ਬਿਲਕੁਲ ਜੀ, ਅਤੇ ਜਿਹੜੀ ਬੋਲਾਂ ਦੀ ਜ਼ੁਬਾਨ ਦੀ ਐਲਰਜੀ ਹੈ ਨਾ, ਇਹ ਤਾਂ ਸਾਨੂੰ ਆਪ ਨੂੰ ਹੀ ਠੀਕ ਕਰਨੀ ਪਊਗੀ। ਬਿਲਕੁਲ ਤੁਹਾਡੀ ਸਹੀ ਗੱਲ ਆ, ਸਿਹਤ ਜਿਹੜੀ ਹੈਗੀ ਆ ਮਾਂ ਬਾਪ ਨੇ ਅਤੇ ਧਾਰਮਿਕ ਪੀਰਾਂ ਪੈਗੰਬਰਾਂ ਔਲੀਆਂ ਨੇ ਗ੍ਰੰਥਾਂ ਨੇ ਸਾਨੂੰ ਦੇਣੀ ਹੁੰਦੀ ਹੈ। ਅਤੇ ਅਸੀਂ ਜੇਕਰ ਬੋਲਾਂ ਦੀ ਐਲਰਜੀ ਤੋਂ ਬਚੇ ਰਹੇ ਤਾਂ ਸਮਝ ਲਓ ਮਿੱਠੇ ਬੋਲ ਜਿਹੜੇ ਹੈਗੇ ਆ, ਜਿੱਥੇ ਜਿੱਥੇ ਵੀ ਜਿਹੜਾ ਜਿਹੜਾ ਵੀ ਇਨਸਾਨ ਮਿੱਠੇ ਬੋਲ ਬੋਲਦਾ ਉਹਦੀ ਹਰ ਇੱਕ ਮਹਿਫਿਲ ਦੇ ਵਿੱਚ ਉਡੀਕ ਕੀਤੀ ਜਾਂਦੀ ਹੈ। ਅਤੇ ਜਿਹੜਾ ਕੋਈ ਮੇਰੇ ਅਰਗਾ ਖਰਵੇ ਬੋਲ ਬੋਲਦਾ, ਜਿਹਨੂੰ ਪੰਜਾਬੀ 'ਚ ਕਹਿ ਦਿੰਦੇ ਆ ਵੀ ਮੂੰਹ ਖੁਰ ਦੀ ਬਿਮਾਰੀ ਹੈ, ਤਾਂ ਉਹ ਤੋਂ ਤਾਂ ਲੋਕੋ ਰੱਬ ਹੀ ਬਚਾਵੇ। ਪਰ ਇਹੋ ਜਿਹੇ ਇਨਸਾਨ ਜਿਹੜੇ ਹੈਗੇ ਆ ਆਪਦਾ ਨੁਕਸਾਨ ਵੀ ਕਰਾਉਂਦੇ ਆ, ਅਤੇ ਸਾਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਣਾ ਚਾਹੀਦਾ, ਬੋਲਾਂ ਦੀ ਐਲਰਜੀ ਤੋਂ ਬਚਣਾ ਚਾਹੀਦਾ। ਅਤੇ ਪੰਮੀ ਬਾਈ ਕੀ ਕਹਿੰਦਾ ਫਿਰ ਸੂਬੇਦਾਰ ਸਾਹਿਬ, ਸੁਣਾ ਦਈਏ।
0: ਬਿਲਕੁਲ ਜੀ,
1: ਲਓ ਜੀ।

0: ਬਿਲਕੁਲ ਜੀ, ਇਸ ਰੰਗਲੀ ਦੁਨੀਆ ਨੂੰ ਛੱਡਣ ਦਾ ਤਾਂ ਬਿਲਕੁਲ ਹੀ ਦਿਲ ਹੀ ਨਹੀਂ ਆਉਂਦਾ ਜੀ, ਕਰਦਾ ਹੀ ਨਹੀਂ, ਖਿਆਲ ਹੀ ਨਹੀਂ ਮਨ 'ਚ ਆਉਂਦਾ, ਜੇ ਆ ਵੀ ਜਾਵੇ ਤਾਂ ਡਰ ਜਾਈਦਾ। ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ, ਸਟੂਡੀਓ ਦੀ ਘੜੀ 'ਤੇ ਹੋ ਗਏ ਜੀ 7:48:27। ਸਾਡੇ ਨਾਲ ਨੇ ਰਿਟਾਇਰਡ ਸੂਬੇਦਾਰ ਗੁਰਤੇਜ ਬਰਾੜ ਜੀ। ਬਰਾੜ ਸਾਹਿਬ, ਫਿਰ ਜਦੋਂ ਰਿਟਾਇਰਮੈਂਟ ਆ ਜਾਂਦੀ ਹੈ ਅਤੇ ਫਿਰ ਜ਼ਿੰਦਗੀ ਇੱਕ ਨਵਾਂ ਪੜਾਅ ਲੈਂਦੀ ਹੈ, ਅਤੇ ਫਿਰ ਫੌਜ ਵਾਲੀਆਂ ਅਲਰਜੀਆਂ ਤਾਂ ਬਚ ਜਾਂਦੀਆਂ ਨੇ, ਸਮਾਜ ਦੇ ਵਿੱਚ ਫੈਲੀਆਂ ਅਲਰਜੀਆਂ ਤੋਂ ਇੱਕ ਫੌਜੀ ਫਿਰ ਜਦੋਂ ਸਿਵਿਲੀਅਨ ਦੇ ਰੂਪ 'ਚ ਜ਼ਿੰਦਗੀ ਜਿਉਂਦਾ, ਅਤੇ ਫਿਰ ਉਹਦੇ ਅਲਰਜੀ ਵਾਲੇ ਬਚਾਅ ਕਿਹੜੇ ਕਿਹੜੇ ਪੱਖਾਂ ਤੋਂ ਕਰਦੇ ਹੋ, ਅਤੇ ਕਿਵੇਂ ਫਿਰ ਫੌਜ ਤੋਂ ਸਿਵਿਲੀਅਨ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਲਾ ਲੈਂਦੇ ਹੋ?
1: ਹਾਂਜੀ, ਜਿਹੜਾ ਇੱਕ ਫੌਜੀ ਹੁੰਦਾ ਹੈ ਉਹ ਜਦੋਂ ਦੇਸ਼ ਦੀ ਸੇਵਾ ਕਰ ਰਿਹਾ ਹੁੰਦਾ ਹੈ ਤਾਂ ਸਿਰਫ ਉਹਦਾ ਉੱਥੇ ਡਿਊਟੀ ਦਾ ਡਿਸਿਪਲਿਨ ਨਹੀਂ ਹੁੰਦਾ, ਉਹਦਾ ਖਾਣ ਪੀਣ ਦਾ, ਉਹਦਾ ਪਹਿਨਣ ਦਾ, ਉਹਦਾ ਬੋਲਣ ਚੱਲਣ ਦਾ, ਸਾਰੀ ਜਿਹੜੀ ਉਹਦੀ ਜ਼ਿੰਦਗੀ ਹੈ ਅਨੁਸ਼ਾਸਨ ਦੇ ਵਿੱਚ ਆ ਜਾਂਦੀ ਹੈ। ਕਿਉਂਕਿ ਫੌਜੀ ਨੂੰ ਆਪਣੇ ਪਰਿਵਾਰ ਦੇ ਨਾਲ ਕਈ ਵਾਰ ਫੌਜ ਦੇ ਵਿੱਚ ਐਸੀ ਜਗ੍ਹਾ ਉਹਦੀ ਪੋਸਟਿੰਗ ਆ ਜਾਂਦੀ ਹੈ, ਡਿਊਟੀ ਲੱਗ ਜਾਂਦੀ ਹੈ, ਉਹਦਾ ਪਰਿਵਾਰ ਵੀ ਨਾਲ ਜਾਂਦਾ ਹੈ, ਅਤੇ ਫੌਜੀ ਦੀ ਫੈਮਿਲੀ ਨੂੰ, ਉਹਦੇ ਪਰਿਵਾਰ ਨੂੰ ਵੀ ਅਨੁਸ਼ਾਸਨ ਦੇ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ। ਤੁਸੀਂ ਦੇਖੋਗੇ ਨਾ, ਜਦੋਂ ਫੌਜੀ ਬੰਦਾ ਕੋਈ ਪੈਨਸ਼ਨ ਆ ਜਾਂਦਾ ਅਤੇ ਉਹ ਕੋਈ ਸਰਪੰਚ ਬਣਦਾ ਪਿੰਡ ਦਾ ਜਾਂ MC ਬਣਦਾ, ਉਹਦਾ ਕੰਮ ਕਰਨ ਦਾ ਆਪਣੇ ਤਰੀਕਾ ਹੁੰਦਾ। ਲੋਕ ਕਹਿੰਦੇ ਨੇ ਆ ਦੇਖੋ ਫੌਜੀ ਕਿਸ ਤਰ੍ਹਾਂ ਕੰਮ ਕਰ ਰਿਹਾ।
0: ਕਈ ਵਾਰੀ ਫੌਜੀ ਤੋਂ ਹੀ ਅਲਰਜੀ ਹੋ ਜਾਂਦੀ ਹੈ ਫਿਰ।
1: ਹਾਂਜੀ,
0: ਉਹਨੇ ਅਨੁਸ਼ਾਸਨ 'ਚ ਰਹਿਣਾ ਹੁੰਦਾ ਅਤੇ ਸਾਡੇ ਵਰਗੇ ਅਨੁਸ਼ਾਸਨ ਤੋੜਦੇ ਆ, ਫਿਰ ਆਮ ਲੋਕਾਂ 'ਚ ਫਿਰ ਫੌਜੀ ਸਾਹਿਬ ਕਿਵੇਂ ਬਿਨਾਂ ਸਲੂਟ ਤੋਂ ਜ਼ਿੰਦਗੀ, ਅਤੇ ਥੋੜ੍ਹਾ ਬਹੁਤ ਅਨੁਸ਼ਾਸਨ ਭੰਗ ਭੁੰਗ ਹੁੰਦਾ ਕਦੇ ਕਿਸੇ।
1: ਹਾਂਜੀ, ਇੱਕ ਫੌਜੀ ਦੀ ਜਦੋਂ ਫੌਜ ਵਿੱਚੋਂ ਪੈਨਸ਼ਨ ਆ ਜਾਂਦਾ, ਜਿਹੜੀ ਉਹਦੀ ਵਰਦੀ ਵਾਲੀ ਫੋਟੋ ਉਹਦੀ ਘਰ ਦੀ ਡਰਾਇੰਗ ਰੂਮ ਵਿੱਚ ਲੱਗੀ ਹੁੰਦੀ ਹੈ ਨਾ, ਉਹ ਉਹਨੂੰ ਬੜੀ ਮੋਟੀਵੇਟ ਕਰਦੀ ਹੈ। ਉਹਨੂੰ ਲੱਗਦਾ ਕਿ ਮੈਂ ਆਪਣੀ ਸਾਰੀ ਜਵਾਨੀ ਜਿਹੜੀ ਦੇਸ਼ ਦੇ ਲੇਖੇ ਲਾ ਕੇ ਆਇਆ, ਹੁਣ ਮੈਨੂੰ ਇਹਨਾਂ ਲੋਕਾਂ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ। ਪਰ ਐਸੀ ਗੱਲ ਨਹੀਂ, ਬੜੇ ਲੋਕ ਨੇ ਜਿਹੜੇ ਇੱਕ ਫੌਜੀ ਦੀ ਕਦਰ ਕਰਦੇ ਨੇ, ਉਹਦੀ ਇੱਜ਼ਤ ਕਰਦੇ ਨੇ, ਅਤੇ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਜੇ ਸਮਾਜ ਵਿੱਚ ਅੱਗੇ ਆਏਗਾ ਤਾਂ ਆਪਣਾ ਜਿਹੜਾ ਸਮਾਜ ਦਾ ਭਲਾ, ਜਿਵੇਂ ਇਹਨੇ ਦੇਸ਼ ਦਾ ਭਲਾ ਕੀਤਾ, ਦੇਸ਼ ਦੀ ਰਾਖੀ ਕੀਤੀ ਹੈ, ਅਤੇ ਸਮਾਜ ਦੇ ਵਿਰੋਧੀ ਅਨਸਰਾਂ ਤੋਂ ਵੀ ਸਾਡੇ ਇਲਾਕੇ ਨੂੰ, ਸਾਡੇ ਜ਼ਿਲ੍ਹੇ ਨੂੰ ਬਚਾ ਸਕਦਾ।

ਸਮਾਜ ਦੇ ਵਿਰੋਧੀ ਅੰਸਰਾਂ ਨੂੰ ਜ਼ਰੂਰ ਐਲਰਜੀ ਹੋ ਜੂਗੀ ਅਤੇ ਫਿਰ ਹੁੰਦੀ ਆ ਹੁੰਦੀ ਰਹੇ ਅਤੇ ਫਿਰ ਫੌਜੀ ਸਾਹਿਬ ਤਾਂ ਫਿਰ ਫੌਜੀ ਸਾਹਿਬ ਨੇ ਲਓ ਫਿਰ ਸ਼ੀਸ਼ਾ ਜਿਹੜਾ ਹੈਗਾ ਮੰਨਤ ਨੂਰ ਦੀ ਆਵਾਜ਼ ਦੇ ਵਿੱਚ ਲੌਂਗ ਲਾਚੀ ਫਿਲਮ ਦਾ ਪ੍ਰੋਗਰਾਮ ਸੱਜਰੀ ਸਵੇਰ 'ਚ ਸੁਣਾ ਰਹੇ ਹਾਂ ਜੀ ਫੌਜੀ ਸਾਹਿਬ।

0: ਬਿਲਕੁਲ ਜੀ, ਸ਼ੀਸ਼ਾ ਬਣਦੀਆਂ ਨੇ, ਅੱਖਾਂ ਬਣਦੀਆਂ ਹੀ ਬਣਦੀਆਂ ਨੇ, ਅਤੇ ਸਾਡੇ ਨਾਲ ਵਿਕਾਸ ਜੀ, ਸਾਡਾ ਸ਼ੀਸ਼ਾ ਬਣੇ ਹੋਏ ਆ, ਸ਼ੀਸ਼ੇ ਦਾ ਹੀ ਸੰਬੰਧ ਸਾਡੇ ਵਿਕਾਸ ਜੀ ਨਾਲ ਆ। ਅਤੇ ਸੂਬੇਦਾਰ ਸਾਹਿਬ, ਜਾਂਦੇ ਜਾਂਦੇ ਆਪਾਂ ਵਰਲਡ ਅਲਰਜੀ ਡੇ ਤੋਂ ਪ੍ਰੋਗਰਾਮ ਸ਼ੁਰੂ ਕੀਤਾ, ਅਤੇ ਪੰਜਾਬੀਆਂ ਦੀ ਖਾਸ ਹੁੰਦੀ ਹੈ ਫਿਰ, ਜਿਹੜੀ ਅਲਰਜੀ ਨਹੀਂ ਸਾਨੂੰ ਪਤਾ ਤਾਂ ਫਿਰ ਉਹ ਪੰਜਾਬੀ ਕਾਹਦਾ। ਆਪਾਂ
1: ਬਿਲਕੁਲ
0: ਸਾਰੀਆਂ ਦੁਨੀਆ ਭਰ ਦੀਆਂ ਅਲਰਜੀਆਂ ਤਾਂ ਨਹੀਂ ਇਕੱਠੀਆਂ ਕਰ ਸਕਦੇ,
1: ਬਿਲਕੁਲ
0: ਪਰ
1: ਜੀ,
0: ਜਿਹੜੀਆਂ ਅਲਰਜੀਆਂ ਦੀ ਗੱਲ ਆਪਾਂ ਕਰ ਲਈ, ਬਿਲਕੁਲ ਇਹਨਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਸਭ ਤੋਂ ਵੱਡੀ ਹੈ ਬੋਲਾਂ ਦੀ ਅਲਰਜੀ,
1: ਬਿਲਕੁਲ ਜੀ,
0: ਬੰਦੇ ਦੇ ਵਿੱਚ ਐਨਰਜੀ ਹੋਣੀ ਚਾਹੀਦੀ ਹੈ, ਬੰਦੇ ਨੂੰ ਅਲਰਜੀ ਨਹੀਂ ਹੋਣੀ ਚਾਹੀਦੀ।
1: ਬਿਲਕੁਲ ਜੀ, ਇਹ ਜਿਹੜੀ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਆਪਣੇ ਸਰੋਤਿਆਂ ਦੇ ਨਾਲ, ਕਿ ਤੁਹਾਡੇ ਆਂਢ ਗੁਆਂਢ ਤੁਹਾਡੇ ਪਿੰਡ ਦੇ ਵਿੱਚ ਜਿੱਥੇ ਕੋਈ ਫੌਜੀ ਵੀਰ ਹੈ, ਚਾਹੇ ਉਹ ਫੌਜ ਵਿੱਚ ਡਿਊਟੀ ਕਰ ਰਿਹਾ ਜਾਂ ਪੈਨਸ਼ਨ ਆਇਆ ਹੋਇਆ, ਉਹਦਾ ਅਤੇ ਉਹਦੇ ਪਰਿਵਾਰ ਦੀ ਜਿਹੜੀ ਰਿਸਪੈਕਟ ਆ ਤੁਸੀਂ ਜ਼ਰੂਰ ਕਰਨੀ ਹੈ, ਤੁਹਾਨੂੰ ਬੜਾ ਕੁਝ ਉਹਦੇ ਕੋਲੋਂ ਸਿੱਖਣ ਨੂੰ ਮਿਲੇਗਾ, ਅਤੇ ਜ਼ਿੰਮੇਵਾਰੀ ਫੌਜੀ ਵੀਰਾਂ ਦੀ ਵੀ ਬਣਦੀ ਹੈ ਜਿੱਥੇ ਤੁਸੀਂ ਦੇਸ਼ ਦੀ ਸੇਵਾ ਕਰਦੇ ਹੋ, ਅਤੇ ਤੁਹਾਡੇ ਤੋਂ ਲੋਕ ਉਮੀਦ ਵੀ ਕਰਦੇ ਨੇ ਕਿ ਇਹ ਅਨੁਸ਼ਾਸਨ ਵਿੱਚ ਰਹਿਣ ਵਾਲਾ ਬੰਦਾ ਹੈ, ਅਤੇ ਇਹ ਜਿਹੜੀ ਐਲਰਜੀ ਹੈ ਬੋਲਣ ਦੀ, ਖਾਣ ਪੀਣ ਦੀ, ਚੱਲਣ ਦੀ, ਡਿਸਿਪਲਿਨ ਕੱਪੜੇ ਪਹਿਨਣ ਦੀ, ਇਹ ਸਾਰੀ ਜਿਹੜੀ ਨਾ ਹੋਏ ਉਹਦੇ ਵਾਸਤੇ ਤੁਸੀਂ ਇੱਕ ਫੌਜੀ ਦਾ ਜਿਹੜਾ ਕੁਰਬਾਨੀ ਭਰਿਆ ਜੀਵਨ ਹੈ ਉਹ ਤੋਂ ਸਿੱਖਿਆ ਲੈ ਸਕਦੇ ਹੋ ਜੀ।
0: ਬਿਲਕੁਲ ਜੀ, ਵੱਖ ਵੱਖ ਅਲਰਜੀਆਂ ਤੋਂ ਬਚ ਕੇ ਰਹਿਣਾ ਆਪਾਂ, ਧੂੜ ਤੋਂ ਬਚ ਕੇ ਰਹਿਣਾ, ਠੀਕ ਹੈ ਜੀ, ਔਰ ਬੱਚਿਆਂ ਨੂੰ ਅਲਰਜੀ ਤੋਂ ਬਚਾ ਕੇ ਰੱਖਣਾ, ਗਰਮੀ ਬਹੁਤ ਆ, ਸਕਿਨ ਦੀ, ਚਮੜੀ ਦੀ ਅਲਰਜੀ ਹੋ ਜਾਂਦੀ ਹੈ, ਧੁੱਪ ਤੋਂ ਵੀ ਬਚ ਕੇ ਰਹਿਣਾ, ਅਤੇ ਬੋਲਾਂ ਦੀ ਅਲਰਜੀ ਤੋਂ ਅਸੀਂ ਤੁਹਾਨੂੰ ਪਹਿਲਾਂ ਵਾਰ ਵਾਰ ਅਗਾਹ ਕਰ ਰਹੇ ਹਾਂ ਕਿ ਬੋਲਣ ਦੀ ਅਲਰਜੀ ਤੋਂ ਬਚ ਕੇ ਰਹਿਣਾ। ਸੋਹਣੇ ਸੋਹਣੇ ਖੂਬਸੂਰਤ ਬੋਲ ਬਲਨੇ ਆ, ਅਤੇ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ, ਕਿਉਂਕਿ ਚੜ੍ਹਦੀ ਕਲਾ 'ਚ ਰਹਿਣਾ ਹੀ ਜੀਵਨ ਦਾ ਵਡਮੁੱਲਾ ਖਜ਼ਾਨਾ ਤੁਹਾਡੇ ਕੋਲ ਉਹ ਪਰਮਾਤਮਾ ਨੇ ਬਖਸ਼ਿਆ। ਜਾਂਦੇ ਜਾਂਦੇ ਫਿਰ ਆਓ, ਫਿਰ ਤੁਹਾਨੂੰ ਇਸ ਗੀਤ ਦੇ ਨਾਲ ਛੱਡ ਜਾਂਦੇ ਹਾਂ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ FM ਬੈਂਡ 101.1 ਮੈਗਾਹਰਟਸ ਤੇ। ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਸਮਾਂ ਹੋ ਰਿਹਾ ਜੀ 7:59 ਅਤੇ 25 ਸਕਿੰਟ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 8 ਵਜੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ, ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਿਕ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾ ਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਨੇ ਲਿਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ ਤੇ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲੇ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਅਮਰੀਕਾ ਨੇ ਹੋਰਮੁਜ਼ ਪਣਜੋੜ ਵਿਚ ਤਿੰਨ ਵਪਾਰਕ ਜਹਾਜ਼ਾਂ ਤੇ ਹੋਏ ਹਮਲੇ ਤੋਂ ਬਾਅਦ ਈਰਾਨ ਦੇ ਤਾਜ਼ਾ ਹਮਲੇ ਕੀਤੇ ਨੇ ਤੇ ਫੁੱਟਬਾਲ ਵਿਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਿਆ ਹੈ।

0: ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਏ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਿਕ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ ਹੈ। ਜਕਾਰਤਾ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸਬਿਆਂਤੋ ਵਿਚਕਾਰ ਦਵੱਲੀ ਗੱਲਬਾਤ ਤੋਂ ਬਾਅਦ ਜਾਰੀ ਕੀਤੇ ਗਏ ਇਕ ਸਾਂਝੇ ਬਿਆਨ ਵਿਚ ਦੋਵਾਂ ਨੇਤਾਵਾਂ ਨੇ ਵਿਸ਼ਵ ਪੱਧਰ ਤੇ ਪਾਬੰਦੀ ਸ਼ੁਦਾ ਦਹਿਸ਼ਤਗਰਦਾਂ ਤੇ ਦਹਿਸ਼ਤਗਰਦ ਜਥੇਬੰਦੀਆਂ ਜਿਨ੍ਹਾਂ ਵਿਚ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ 1267 ਪਾਬੰਦੀਆਂ ਕਮੇਟੀ ਅਧੀਨ ਨਾਮਜ਼ਦ ਕੀਤੀਆਂ ਗਈਆਂ ਜਥੇਬੰਦੀਆਂ ਸ਼ਾਮਿਲ ਨੇ ਵਿਰੁੱਧ ਕਾਰਵਾਈ ਕਰਨ ਦੀ ਅਪੀਲ ਕੀਤੀ। ਦੋਵੇਂ ਨੇਤਾ ਦਹਿਸ਼ਤਗਰਦੀ ਨੂੰ ਰੋਕਣ ਅਤੇ ਇਸ ਦਾ ਮੁਕਾਬਲਾ ਕਰਨ ਵਿਚ ਸਹਿਯੋਗ ਨੂੰ ਡੂੰਘਾ ਕਰਨ ਤੇ ਸਹਿਮਤ ਹੋਏ। ਸਹਿਯੋਗ ਵਿਚ ਦਹਿਸ਼ਤਗਰਦੀ ਦੇ ਮਾਲੀ ਪੋਸ਼ਣ ਨੂੰ ਰੋਕਣ, ਅੰਤਰਰਾਸ਼ਟਰੀ ਪੱਧਰ ਤੇ ਸਹਿਮਤ ਮਨੀ ਲਾਂਡਰਿੰਗ ਵਿਰੋਧੀ ਮਾਪਦੰਡਾਂ ਨੂੰ ਲਾਗੂ ਕਰਨ ਅਤੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਏ ਜਾਣ ਦਾ ਮੁਕਾਬਲਾ ਕਰਨ, ਦਹਿਸ਼ਤਗਰਦ ਧੜਿਆਂ ਵੱਲੋਂ ਉਭਰ ਰਹੀਆਂ ਤਕਨਾਲੋਜੀਆਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਆਨਲਾਈਨ ਤੌਰ ਤੇ ਕੱਟੜ ਬਣਾਏ ਜਾਣ ਤੇ ਭਰਤੀ ਨਾਲ ਨਜਿੱਠਣ ਦੇ ਉਪਾਅ ਸ਼ਾਮਲ ਹੋਣਗੇ। ਦਹਿਸ਼ਤਗਰਦੀ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਪਹੁੰਚ ਦੀ ਪੁਸ਼ਟੀ ਕਰਦੇ ਹੋਏ ਦੋਵਾਂ ਧਿਰਾਂ ਨੇ ਦਹਿਸ਼ਤਗਰਦੀ ਦੇ ਮਾਲੀ ਪੋਸ਼ਣ ਨੈਟਵਰਕਾਂ 'ਚ ਵਿਘਨ ਪਾਉਣ ਤੇ ਸੰਯੁਕਤ ਰਾਸ਼ਟਰ ਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਸਮੇਤ ਦਵੱਲੇ ਤੇ ਬਹੁਪੱਖੀ ਸਹਿਯੋਗ ਨੂੰ ਵਧਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਦਹਿਸ਼ਤਗਰਦੀ ਵਿਰੋਧੀ ਸਹਿਯੋਗ ਤੇ ਇੱਕ ਸਮਝੌਤਾ ਪੱਤਰ ਦੇ ਸ਼ੁਰੂਆਤੀ ਸਿੱਟੇ ਦਾ ਵੀ ਸਵਾਗਤ ਕੀਤਾ, ਜਿਸ ਤੇ ਜਲਦ ਹੀ ਦਸਤਖਤ ਕੀਤੇ ਜਾਣ ਦੀ ਉਮੀਦ ਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣ ਗਏ ਨੇ। ਜਕਾਰਤਾ ਵਿਚ ਇੰਡੋਨੇਸ਼ੀਆਈ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਸਾਂਝੀ ਸਭਿਅਤਾ ਦੇ ਵਿਰਸੇ, ਲੋਕਤੰਤਰੀ ਕਦਰਾਂ ਕੀਮਤਾਂ ਅਤੇ ਭਵਿੱਖ ਲਈ ਸਾਂਝੇ ਦ੍ਰਿਸ਼ਟੀਕੋਣ ਤੇ ਆਧਾਰਿਤ ਦਵੱਲੇ ਸਬੰਧਾਂ ਦੇ ਇਕ ਨਵੀਂ ਯੁੱਗ ਦੀ ਸ਼ੁਰੂਆਤ ਕਰਨ ਦਾ ਸੱਦਾ ਦਿੱਤਾ। ਭਾਰਤ ਨੂੰ ਲੋਕਤੰਤਰ ਦੀ ਜਨਨੀ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੰਡੋਨੇਸ਼ੀਆ ਨਾਲ ਲੋਕਤੰਤਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਏ। ਭਾਰਤ ਦੀ ਵਿਕਾਸ ਯਾਤਰਾ ਤੇ ਵਿਕਸਿਤ ਭਾਰਤ 2047 ਤੇ ਸੁਨਹਿਰੀ ਇੰਡੋਨੇਸ਼ੀਆ 2045 ਦੇ ਦ੍ਰਿਸ਼ਟੀਕੋਣਾਂ ਵਿਚਕਾਰ ਤਾਲਮੇਲ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਪਾਰ, ਨਿਵੇਸ਼, ਭੋਜਨ ਅਤੇ ਊਰਜਾ ਸੁਰੱਖਿਆ, ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਉਭਰਦੀਆਂ ਤਕਨਾਲੋਜੀਆਂ ਵਿਚ ਡੂੰਘੇ ਸਹਿਯੋਗ ਦਾ ਸੱਦਾ ਦਿੱਤਾ।
1: यहाँ इंडोनेशिया में आप एमास 2045 के महत्वाकांक्षी विजन पर चल रहे हैं और भारत में हम विकसित भारत 2047 का संकल्प लेकर आगे बढ़ रहे हैं। अपने इन लक्ष्यों को हासिल करने में हम एक दूसरे के पूरक बन सकते हैं। हम दुनिया की सबसे यूथफुल सोसाइटीज हैं। हम दुनिया की सबसे तेजी से आगे बढ़ रही बड़ी अर्थव्यवस्थाओं में है। हम दोनों मेजर मैरिटाइम पावर्स हैं। हम ग्लोबल साउथ की मजबूत आवाज है।
0: ਪ੍ਰਧਾਨ ਮੰਤਰੀ ਦਫ਼ਤਰ ਪੀਐਮਓ ਨੇ ਕੱਲ੍ਹ ਵੱਖ ਵੱਖ ਖੇਤਰਾਂ ਤੇ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਤੇ ਤਿਆਰੀ ਦੀ ਸਮੀਖਿਆ ਕਰਨ ਲਈ ਇਕ ਉੱਚ ਪੱਧਰੀ ਜਾਇਜ਼ਾ ਮੀਟਿੰਗ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ ਪੀਕੇ ਮਿਸ਼ਰਾ ਨੇ ਸੇਵਾ ਤੀਰਥ ਵਿਖੇ ਕੀਤੀ। 15 ਤੋਂ ਵੱਧ ਮੰਤਰਾਲਿਆਂ ਦੇ ਸਕੱਤਰਾਂ ਤੇ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਵਿਚ ਹਿੱਸਾ ਲਿਆ। ਸ੍ਰੀ ਮਿਸ਼ਰਾ ਨੇ ਕਿਹਾ ਕਿ ਸਥਿਤੀ ਦੀ ਨਿਰੰਤਰ ਨਿਗਰਾਨੀ ਕੀਤੀ ਜਾਣੀ ਚਾਹੀਦੀ ਏ ਅਤੇ ਰਾਜਾਂ ਨਾਲ ਤਾਲਮੇਲ ਕਰਕੇ ਮੌਨਸੂਨ ਜਾਂ ਦੇਰੀ ਨਾਲ ਆਏ ਮੌਨਸੂਨ ਦੇ ਕਮਜ਼ੋਰ ਜ਼ਿਲ੍ਹਿਆਂ ਤੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਤਾਂ ਜੋ ਜ਼ਰੂਰੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਪਸ਼ੂਆਂ ਦੇ ਚਾਰੇ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾਣੇ ਚਾਹੀਦੇ ਨੇ, ਜਿਸ ਵਿਚ ਚਾਰਾ ਵਿਕਾਸ ਯੋਜਨਾਵਾਂ ਬਣਾਉਣਾ ਅਤੇ ਰਾਜਾਂ ਨਾਲ ਨਿਯਮਿਤ ਨਿਗਰਾਨੀ ਸ਼ਾਮਿਲ ਏ। ਸ੍ਰੀ ਮਿਸ਼ਰਾ ਨੇ ਕਿਹਾ ਕਿ ਕਮਜ਼ੋਰ ਜ਼ਿਲ੍ਹਿਆਂ ਵਿਚ ਭੰਡਾਰ ਪਾਣੀ ਦੇ ਪੱਧਰ ਦੀ ਨਿਯਮਿਤ ਤੌਰ ਤੇ ਨਿਗਰਾਨੀ ਕੀਤੀ ਜਾ ਰਹੀ ਏ ਅਤੇ ਭੰਡਾਰ ਪਾਣੀ ਦੀ ਬਿਹਤਰੀਨ ਵਰਤੋਂ ਨੂੰ ਯਕੀਨੀ ਬਣਾਉਣ ਤੇ ਉਪਲਬਧ ਪਾਣੀ ਦੀ ਸਮਝਦਾਰੀ ਨਾਲ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਢੁਕਵੇਂ ਨਿਰਦੇਸ਼ ਜਾਰੀ ਕੀਤੇ ਗਏ ਨੇ। ਉਨ੍ਹਾਂ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਅਤੇ ਮੁੱਦਿਆਂ ਦੇ ਪ੍ਰਭਾਵਸ਼ਾਲੀ ਹੱਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਮੀਟਿੰਗ ਦੌਰਾਨ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਜੂਨ ਤੇ ਜੁਲਾਈ ਵਿਚ ਕੱਲ ਤੱਕ ਹੋਈ ਕੁੱਲ ਬਾਰਿਸ਼ ਬਾਰੇ ਜਾਣਕਾਰੀ ਦਿੱਤੀ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਦੇਸ਼ ਵਿਚ ਮੌਨਸੂਨ ਦੀ ਸਥਿਤੀ ਅਤੇ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਬਾਰੇ ਦੱਸਿਆ। ਜੁਲਾਈ ਦੇ ਪਹਿਲੇ ਹਫ਼ਤੇ ਵਿਚ ਆਮ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਜੁਲਾਈ ਅਤੇ ਅਗਸਤ ਵਿਚ ਇਕ ਕਮਜ਼ੋਰ ਤੋਂ ਦਰਮਿਆਨੇ ਅਲ ਨੀਨੋ ਦੀ ਸੰਭਾਵਨਾ ਹੈ। ਖੇਤੀਬਾੜੀ ਮੰਤਰਾਲੇ ਦੇ ਸਕੱਤਰ ਨੇ ਸਾਉਣੀ ਰੁੱਤ ਦੌਰਾਨ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਨੂੰ ਹੱਲ ਕਰਨ ਲਈ ਤਿਆਰੀਆਂ ਬਾਰੇ ਵੇਰਵੇ ਸਹਿਤ ਜਾਣਕਾਰੀ ਦਿੱਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਐਂਡ ਏ @ARNU ਜਲੰਧਰ। ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਰ ਖਨਾਲ ਨੇ ਕਿਹਾ ਕਿ ਨੇਪਾਲ ਅਤੇ ਭਾਰਤ ਆਪਣੇ ਸਰਹੱਦੀ ਵਿਵਾਦ ਅਤੇ ਹੋਰ ਮੁੱਦਿਆਂ ਨੂੰ ਕੂਟਨੀਤਿਕ ਪਹਿਲਕਦਮੀਆਂ ਅਤੇ ਗੱਲਬਾਤ ਰਾਹੀਂ

0: ਕਰ ਸਕਦੇ ਨੇ। ਸੰਸਦ ਦੀ ਉਪਰਲੀ ਸਭਾ ਵਿਚ ਬੋਲਦਿਆਂ ਕੱਲ ਸ਼ਿਖਨਾਲ ਨੇ ਕਿਹਾ ਕਿ ਸਰਹੱਦੀ ਕਾਰਜ ਕਮੇਟੀ ਅਗਲੇ ਮਹੀਨੇ ਮੁਲਾਕਾਤ ਕਰੇਗੀ। ਉਨ੍ਹਾਂ ਕਿਹਾ ਕਿ ਨੇਪਾਲ ਅਤੇ ਭਾਰਤ ਗੁਆਂਢੀ ਦੇਸ਼ ਨੇ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਨ੍ਹਾਂ ਵਿਚਕਾਰ ਸਰਹੱਦ ਨਾਲ ਜੁੜੇ ਮੁੱਦੇ ਨੇ। ਨੇਪਾਲ ਅਤੇ ਭਾਰਤ ਵਿਚਕਾਰ ਲਿਪੋਲੇਖ, ਲਿੰਪਿਆਦੁਰਾ ਅਤੇ ਕਾਲਾਪਾਣੀ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲ ਰਿਹਾ ਸਰਹੱਦੀ ਵਿਵਾਦ ਏ ਤੇ ਦੋਵੇਂ ਦੇਸ਼ ਇਨ੍ਹਾਂ ਖੇਤਰਾਂ ਤੇ ਦਾਅਵਾ ਕਰਦੇ ਨੇ। ਭਾਰਤ ਦਾ ਮੰਨਣਾ ਹੈ ਕਿ ਇਹ ਖੇਤਰ ਉੱਤਰਾਖੰਡ ਦਾ ਹਿੱਸਾ ਨੇ ਅਤੇ ਇਸ ਮੁੱਦੇ ਨੂੰ ਆਪਸੀ ਗੱਲਬਾਤ ਰਾਹੀਂ ਹੱਲ ਕੀਤਾ ਜਾਣਾ ਚਾਹੀਦਾ ਹੈ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੱਲ੍ਹ ਨਵੀਂ ਦਿੱਲੀ ਵਿਚ ਰਾਜਸਥਾਨ ਦੇ ਸੀਕਰ ਸਥਿਤ ਸ੍ਰੀ ਖਾਟੂ ਸ਼ਾਮ ਜੀ ਮੰਦਿਰ ਟਰੱਸਟ ਦੇ ਇਕ ਵਫਦ ਨਾਲ ਮੁਲਾਕਾਤ ਕੀਤੀ। ਸੀਕਰ ਦੇ ਸਾਬਕਾ ਸੰਸਦ ਮੈਂਬਰ ਸੁਮੇਧਾਨੰਦ ਸਰਸਵਤੀ ਵੀ ਇਸ ਵਫਦ ਵਿਚ ਸ਼ਾਮਲ ਸਨ। ਮੀਟਿੰਗ ਦੌਰਾਨ ਵਫਦ ਨੇ ਵਿਸ਼ਵ ਪ੍ਰਸਿੱਧ ਸ੍ਰੀ ਖਾਟੂ ਸ਼ਾਮ ਜੀ ਮੰਦਿਰ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਰੇਲ ਸੰਪਰਕ ਅਤੇ ਮੁਸਾਫਰ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਪਾਵਾਂ ਤੇ ਚਰਚਾ ਕੀਤੀ। ਅਮਰੀਕਾ ਨੇ ਈਰਾਨ ਤੇ 10 ਹਮਲੇ ਕੀਤੇ ਨੇ। ਇਹ ਹਮਲੇ ਹੋਰਮੁਜ਼ ਪਣਜੋੜ ਵਿਚ ਤਿੰਨ ਵਪਾਰਕ ਜਹਾਜ਼ਾਂ ਖਿਲਾਫ਼ ਕੀਤੀ ਗਈ ਕਾਰਵਾਈ ਤੋਂ ਬਾਅਦ ਕੀਤੇ ਗਏ ਨੇ। ਅਮਰੀਕਾ ਦੇ ਕੇਂਦਰੀ ਕਮਾਨ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਹੋਰਮੁਜ਼ ਪਣਜੋੜ ਵਿਚ ਈਰਾਨ ਵੱਲੋਂ ਮਾਸੂਮ ਨਾਗਰਿਕਾਂ ਵੱਲੋਂ ਚਲਾਏ ਜਾਣ ਵਾਲੇ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਇਹ ਹਮਲੇ ਕੀਤੇ ਗਏ ਨੇ। ਅਮਰੀਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਮਰੀਕਾ ਦੀ ਫੌਜ ਈਰਾਨ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ, ਸਾਹਿਲੀ ਨਿਗਰਾਨੀ ਪ੍ਰਣਾਲੀਆਂ, ਮਿਜ਼ਾਈਲਾਂ ਤੇ ਡਰੋਨ ਪਰੀਖਣ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੀ ਏ। ਈਰਾਨ ਵਿਚ ਬੰਦਰਗਾਹ ਸਹੂਲਤਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬ ਆਬਾਦੀ ਨੇ ਕਿਹਾ ਕਿ ਅਮਰੀਕਾ ਦੇ ਇਹ ਤਾਜ਼ਾ ਹਮਲੇ ਸਮਝੌਤੇ ਦੀ ਉਲੰਘਣਾ ਨੇ। ਅਕਾਦਮਿਕ ਸਾਲ 2025-26 ਵਿਚ ਮੁੱਢਲੇ ਅਤੇ ਸੈਕੰਡਰੀ ਪੱਧਰ ਤੇ ਸਕੂਲੀ ਸਿੱਖਿਆ ਛੱਡਣ ਵਾਲੇ ਬੱਚਿਆਂ ਦੀ ਦਰ ਵਿਚ ਪਿਛਲੇ 3 ਸਾਲਾਂ ਦੇ ਮੁਕਾਬਲੇ ਕਾਫ਼ੀ ਗਿਰਾਵਟ ਦੇਖੀ ਗਈ ਏ। ਸਿੱਖਿਆ ਮੰਤਰਾਲੇ ਨੇ ਕੱਲ੍ਹ ਭਾਰਤ ਵਿਚ ਯੂਨੀਫਾਈਡ ਡਿਸਟ੍ਰਿਕਟ ਇਨਫੋਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ ਪਲੱਸ 2025-26 ਦੀ ਰਿਪੋਰਟ ਜਾਰੀ ਕੀਤੀ, ਜਿਸ ਵਿਚ ਇਹ ਤੱਥ ਸਾਹਮਣੇ ਆਇਆ ਹੈ। ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲਾ ਟੀ ਨੋਟੀਫਾਈਡ ਟੱਪਰੀਵਾਸ ਅਤੇ ਟੀਮ ਨੀਮ ਟੱਪਰੀਵਾਸ ਕਬੀਲਿਆਂ DNTs ਲਈ ਸਿੱਖਿਆ, ਸਿਹਤ, ਉਦਮਸ਼ੀਲਤਾ ਤੇ ਰੋਜ਼ੀ ਰੋਟੀ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਸ਼ੁਰੂ ਕਰ ਰਿਹਾ। ਇਸ ਸਕੀਮ ਦਾ ਨਾਂ ਸੀਡ DNTs ਦੇ ਆਰਥਿਕ ਸ਼ਕਤੀਕਰਨ ਲਈ ਯੋਜਨਾ ਏ। ਸਮਾਜਿਕ ਨਿਆਂ ਤੇ ਸ਼ਕਤੀਕਰਨ ਮੰਤਰਾਲੇ ਨੇ ਇਕ ਬਿਆਨ ਵਿਚ ਇਸ ਬਾਰੇ ਜਾਣਕਾਰੀ ਦਿੱਤੀ। ਖੇਡਾਂ ਵਿਚ ਮਰਦਾਂ ਦੇ ਕ੍ਰਿਕਟ ਵਿਚ ਇੰਗਲੈਂਡ ਨੇ 5 ਟਵੰਟੀ ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿਚ ਭਾਰਤ ਨੂੰ 125 ਦੌੜਾਂ ਨਾਲ ਹਰਾ ਦਿੱਤਾ ਹੈ। ਫੁੱਟਬਾਲ ਵਿਚ ਸਵਿਟਜ਼ਰਲੈਂਡ ਕੋਲੰਬੀਆ ਨੂੰ ਹਰਾ ਕੇ 1954 ਤੋਂ ਬਾਅਦ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਿਆ ਹੈ। ਵੈਨਕੂਵਰ ਵਿਚ ਖੇਡੇ ਗਏ ਮੈਚ ਵਿਚ ਦੋਵੇਂ ਟੀਮਾਂ ਵਾਧੂ ਸਮਾਂ ਖਤਮ ਹੋਣ ਤੱਕ ਕੋਈ ਗੋਲ ਨਹੀਂ ਕਰ ਸਕੀਆਂ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਵਿਚ ਸਵਿਟਜ਼ਰਲੈਂਡ ਨੇ 4-3 ਨਾਲ ਜਿੱਤ ਹਾਸਲ ਕੀਤੀ। ਆਖਿਰ ਚ ਖਾਸ ਖ਼ਬਰਾਂ ਇਕ ਵਾਰ ਫੇਰ। ਭਾਰਤ ਤੇ ਇੰਡੋਨੇਸ਼ੀਆ ਨੇ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਇਸ ਖਤਰੇ ਦਾ ਮੁਕਾਬਲਾ ਕਰਨ ਲਈ ਫੈਸਲਾਕੁੰਨ ਤਾਲਮੇਲ ਵਾਲੇ ਅੰਤਰਰਾਸ਼ਟਰੀ ਯਤਨਾਂ ਲਈ ਕਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆਈ ਸੰਸਦ ਨੂੰ ਸੰਬੋਧਨ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਦੋਵਾਂ ਦੇਸ਼ਾਂ ਵਿਚਕਾਰ ਰਣਨੀਤਿਕ ਭਾਈਵਾਲੀ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਦਫ਼ਤਰ ਨੇ ਕੱਲ੍ਹ ਵੱਖ ਵੱਖ ਖੇਤਰਾਂ ਤੇ ਆਲਨੀਨੋ ਦੇ ਸੰਭਾਵੀ ਪ੍ਰਭਾਵ ਦੀ ਸਮੀਖਿਆ ਕੀਤੀ। ਕੇਂਦਰੀ ਮੰਤਰਾਲਿਆਂ ਨੂੰ ਰਾਜਾਂ ਨਾਲ ਰਲ ਕੇ ਕੰਮ ਕਰਨ ਲਈ ਕਿਹਾ। ਅਮਰੀਕਾ ਨੇ ਹੋਰਮੁਜ਼ ਪਣਜੋੜ ਵਿਚ ਤਿੰਨ ਵਪਾਰਕ ਜਹਾਜ਼ਾਂ ਤੇ ਹੋਏ ਹਮਲੇ ਤੋਂ ਬਾਅਦ ਈਰਾਨ ਤੇ ਤਾਜ਼ਾ ਹਮਲੇ ਕੀਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੋਇਆ AIR FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 8:40 ਤੇ 24 ਸਕਿੰਟ ਦਾ, ਤੇ ਆਓ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। ਤੁਹਾਡੀ ਨਜ਼ਰ ਕਰਦੇ ਹਾਂ ਸਤਪਾਲ ਸਿੰਘ ਗਿੱਲ, ਅਮਰੀਕ ਸਿੰਘ ਤੇ ਗੁਰਤੇਜ ਸਿੰਘ ਹੋਰਾਂ ਦੇ ਕਵਿਸ਼ਰੀ ਜਥੇ ਪਾਸੋਂ ਇਹ ਰਚਨਾ।
2: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਦੂਰ ਦੂਰ ਤੋਂ ਸੰਗਤਾਂ ਰਸਤਾਂ ਬਸਤਾਂ ਲੈ ਕੇ ਚੜਾਵਾ ਚੜਾ ਰਹੀ ਹੈ। 6ਵੇਂ ਪਾਤਸ਼ਾਹ ਦਾ ਸਿੱਖ, ਉਹਨੇ ਸੋਚਿਆ ਮਨਾ ਮੇਰੇ ਵਪਾਰ ਦੇ ਵਿੱਚ ਚੋਖਾ ਵਾਧਾ ਹੋਇਆ, ਮੈਂ ਵੀ ਕੁਛ ਨਾ ਕੁਛ ਭੇਟਾ ਕਰਾਂ। ਸੇਠ ਕਰੋੜੀ ਮੱਲ ਵਧੀਆ ਕਿਸਮ ਦੇ 2 ਘੋੜੇ ਲੈ ਕੇ 6ਵੇਂ ਪਾਤਸ਼ਾਹ ਦੀ ਸਗਾਤ ਵਜੋਂ ਲੈ ਕੇ ਚੱਲਿਆ। ਰਸਤੇ ਦੇ ਵਿੱਚ ਸੂਬੇ ਕਾਸਮ ਬੇਗ ਨੇ ਤੇ ਸੌਂਦੇ ਖਾਨ ਦਰੋਗੇ ਨੇ ਘੋੜੇ ਖੋਲੇ ਨੇ ਤੇ ਹੁਣ ਭਾਈ ਰੂਪੇ ਦੀ ਧਰਤੀ ਤੇ ਸੇਠ ਕਰੋੜੀ ਮੱਲ

0: ਦੇ ਖੋਣ ਦੀ ਕਹਾਣੀ ਦੱਸਦਾ ਹੈ ਉਸ ਟਾਈਮ ਦੇ ਵਾਤਾਵਰਨ ਨੂੰ ਸਤਪਾਲ ਸਿੰਘ ਗਿੱਲ ਦਾ ਕਵੀ ਸ਼੍ਰੀ ਜਥਾ ਹੇ ਕਿਉਂ ਕਹਿ ਰਹੇ
1: ਦਰਸ ਪਰਸ ਗੁਰ ਖਸਟਕਾ ਭਰਨ ਵੀਰ ਰਸ ਦਿਰਗ ਵੀਰ ਭਗਤ ਦਾਨ।

0: ਦੇ ਦੇ ਅਖਤਿਆਰ ਨੀ ਥਾਂ ਕਿ ਸਾਲਾਂ ਨੂੰ ਮਹੀਨੇ ਪੈਣੇ ਚਾਰ ਨੀ ਵਿਹਦਾ ਜਾਈ ਚਿਰ ਲੱਗਣਾ ਨੀ ਬਾਲਾ ਏ ਰੰਗ ਬੈਂਗਣੀ ਉਗੜਨਾ ਕਾਲਾ ਏ
1: ਦੋਵੇਂ ਘੋੜੇ ਵੀ ਹਮਾਰੇ ਪਾਸ ਆਉਣੇ ਐ ਕਿਸੇ ਸੂਝਵਾਨ ਸੇਵਕ ਨੇ ਲਿਆਉਣੇ ਐ ਲੱਖੀ ਤੋਰਕਾਂ ਦੇ ਅੱਖੀ ਘੱਟੇ ਪਾਉਣੇ ਐ ਐਨੀ ਆਖ ਕੇ ਕਰੋੜੀ ਮੱਲ ਤਾਈ ਗੱਲ ਜੀ ਝੱਕ ਪਾਸੇ ਨੂੰ ਹਜੂਰ ਬਿਧੀ ਚੰਦ ਵੱਲ ਜੀ
0: ਹੱਥ ਜੋੜ ਕੇ ਗੁਰਾਂ ਦੇ ਲੱਗਾ ਚਰਨੀ ਇਹ ਹੈ ਸੇਵਾ।

0: ਨਾ ਮਾਤਾ ਜੀ ਪੌਰ ਜੀ, ਜਿੱਥੇ ਪਹੁੰਚ ਵੀ ਨਾ ਸਕਣਾ ਜਨੌਰ ਜੀ, ਉਸ ਜਗ੍ਹਾ ਗੁਰੂ ਨਾਨਕ ਦਾ ਦਾਸ ਅੱਪੜੇ, ਉਹ ਕੀ ਨਹੀਂ ਸੀ ਤਰੂੰ ਦੇ ਪਾਸ ਅੱਪੜੇ।
1: ਕਈਆਂ ਹੋਰ ਵੀ ਸਿੱਖਾਂ ਨੇ ਆਖਿਆ ਜਾਣ ਨੂੰ, ਇਸ ਕਾਜ ਪਿੱਛੇ ਜ਼ਿੰਦਗੀ ਕਮਾਣ ਨੂੰ, ਪਰ ਮਿਲ ਗਿਆ ਜਵਾਬ ਸਾਹਿਬ ਜਵਾਨ ਨੂੰ, ਮੀਰੀ ਪੀਰੀ।

ਇਸ ਤਰ੍ਹਾਂ ਭਾਈ ਵਿਧੀ ਚੰਦ ਲਾਹੌਰ ਦੀ ਧਰਤੀ ਚਲੇ ਤੇ ਚਲਿਆ ਗਿਆ। ਜਿਉਣ ਸੋ ਤਰਖਾਣ ਨੂੰ ਮਿਲਿਆ, ਗੁਰਸਿੱਖ ਨੂੰ ਗੁਰਸਿੱਖ ਫਤਿਹ ਬੁਲਾ ਕੇ ਮਿਲਿਆ। ਜਿਉਣ ਸੋ ਕਹਿੰਦਾ ਵਿਧੀ ਚੰਦਾ ਲਾਹੌਰ ਦੇ ਵਿੱਚ ਕਿਵੇਂ ਆਉਣੇ ਹੋਏ? ਬਾਬਾ ਵਿਧੀ ਚੰਦ ਕਹਿੰਦਾ ਕਹਿੰਦਾ ਛੇਵੇਂ ਪਾਤਸ਼ਾਹ ਦੇ ਘੋੜੇ ਖੋਹੇ ਗਏ। ਜਿਉਣ ਸੋ ਕਹਿੰਦਾ ਜੰਗਲ ਦੀ ਅੱਗ ਦੀ ਤਰ੍ਹਾਂ ਗੱਲ ਫੈਲ ਗਈ, ਤੂੰ ਕਿਵੇਂ ਆਇਆ? ਕਹਿੰਦਾ ਮੈਂ ਆਇਆ ਘੋੜੇ ਲੈਣ। ਕਹਿੰਦਾ ਵਾਪਸ ਚਲਾ ਜਾ, ਇੱਥੇ ਤਾਂ ਹਵਾ ਵੀ ਪੁੱਛ ਕੇ ਲੰਘਦੀ ਹੈ। ਛੇ ਤਬੇਲਿਆਂ ਨੂੰ ਮੂਹਰੇ ਜਿੰਦੇ ਹੈ, ਸੱਤਵੇਂ ਤਬੇਲੇ ਨੂੰ ਲੱਗਿਆ ਜਿੰਦੇ, ਉਹਨਾਂ ਦੇ ਵਿੱਚ ਘੋੜੇ ਹੈ, ਸੇਠ ਕਰੋੜੀ ਮੱਲ ਵਾਲੇ। ਹੁਣ

0: ਬਾਬਾ ਵਿਧੀ ਚੰਦ ਪ੍ਰਸ਼ਾਦਾ ਪਾਣੀ ਛਕਦਾ ਜਿਉਣ ਸੋਂ ਦੇ ਘਰੇ, ਇੱਕ ਲੈ ਲਈ ਪੱਲੀ, ਇੱਕ ਲੈ ਲਿਆ ਖੁਰਪਾ, ਹਰਾ ਹਰਾ ਘਾਹ ਲਿਆਉਂਦਾ ਹੈ ਦਰਿਆ ਦੀਆਂ ਕੁਛੜਾਂ ਚੋਂ, ਔਰ ਘੋੜੇ ਕੱਢਣ ਦੀ ਬਿਉਂਤ ਬਣਾਉਂਦਾ ਹੈ ਜਿਵੇਂ ਲਾਹੌਰ ਦੀ ਧਰਤੀ ਤੇ ਬਾਬਾ ਵਿਧੀ ਚੰਦ ਕਸੇਰਾ ਬਣ ਕੇ ਘੋੜੇ ਲਿਆਉਣ ਦੀ ਬਿਉਂਤ ਬਣਾਉਂਦਾ ਹੈ। ਉਸ ਟਾਈਮ ਦੇ ਸੀਨ ਨੂੰ ਸਤਪਾਲ ਸਿੰਘ ਗਿੱਲ, ਗਿਆਨੀ ਮਾਘੀ ਸਿੰਘ ਗਿੱਲ ਦੇ ਪੋਤਰੇ ਚੇਲਿਆਂ ਪਾਸੋਂ ਇੰਜ ਸੁਣੋ।
1: ਸੇਵਾ ਕਰਨੇ ਵਾਲੜੀ ਕਰਤੀ ਜਮਾ ਕਮਾਲ, ਕਰੇ ਹਮੇ

0: ਪ੍ਰੋਗਰਾਮ ਚੱਲ ਰਿਹਾ ਜੀ, ਮਹਿਕ ਪੰਜਾਬ ਦੀ ਸਿਲਸਿਲਾ ਚੱਲ ਰਿਹਾ ਕਵਿਸ਼ਰੀ ਅਤੇ ਢਾਡੀ ਵਾਰਾਂ। ਸਤਪਾਲ ਸਿੰਘ, ਅਮਰੀਕ ਸਿੰਘ ਅਤੇ ਗੁਰਤੇਜ ਸਿੰਘ ਪਾਸੋਂ ਇਹ ਕਵਿਸ਼ਰੀ ਜਥੇ ਨੇ ਤੁਹਾਨੂੰ ਇਹ ਕਵਿਸ਼ਰੀ ਸੁਣਾਈ।
1: ਪ੍ਰੋਗਰਾਮਾਂ ਸੰਬੰਧੀ ਇੱਕ ਜ਼ਰੂਰੀ ਸੂਚਨਾ, ਮਿਤੀ 8 ਜੁਲਾਈ ਦਿਨ ਬੁੱਧਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਚਾਨਣ ਮੁਨਾਰੇ। ਵਿਸ਼ਾ ਰਹੇਗਾ ਲੋਕ ਭਲਾਈ ਸਕੀਮਾਂ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸਮਾਜ ਸੇਵਿਕਾ ਮੈਡਮ ਰੀਤੂ ਸਵੇਰਾ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਮੈਡਮ ਮਮਤਾ ਅਰੋੜਾ।

0: ਦੋਸਤੋ ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਸਿਲਸਿਲਾ ਕਵਿਸ਼ਰੀ ਅਤੇ ਢਾਡੀਵਾਰਾਂ। ਆਓ ਸੁਣਦੇ ਹਾਂ ਢਾਡੀਵਾਰ ਅਜੈਬ ਸਿੰਘ ਅਣਖੀ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ।
1: ਇਹਦੇ ਵਿੱਚ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਦੀਵਾਨ ਸਜਾਈ ਬੈਠੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਚਾਰੇ ਪੁੱਤਰਾਂ ਅਤੇ ਮਾਤਾ ਗੁਜਰੀ ਜੀ ਬਾਰੇ ਦਿੱਲੀ ਤੋਂ ਆਈਆਂ ਮਾਤਾਵਾਂ ਨੇ ਪੁੱਛਿਆ ਕਿ ਸਾਡੇ ਚਾਰੇ ਪੁੱਤਰ ਕਿੱਥੇ ਹਨ ਅਤੇ ਕਲਗੀਧਰ ਪਿਤਾ ਨੇ ਕਿਹਾ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀ ਇਹ ਸੁੱਤ ਚਾਰ ਮੂਹੇ ਤੋਂ ਕਿਹਾ ਹੋਆ ਜੀਵਤ ਕਈ ਹਜ਼ਾਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਇਉਂ ਬਿਆਨ ਕੀਤਾ।

ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਲਈ, ਧਰਮ ਲਈ ਅਤੇ ਅਣਖ ਬਦਲੇ ਸਮੇਂ ਸਮੇਂ ਸਿਰ ਜੇ ਲੋੜ ਪਈ ਪਿਤਾ ਵਾਰਿਆ, ਰੱਬ ਵਰਗੀ ਮਾਂ ਵਾਰ ਦਿੱਤੀ, ਚਾਰੇ ਪੁੱਤਰ ਵਾਰ ਦਿੱਤੇ, ਸਾਰਾ ਪਰਿਵਾਰ ਵਾਰ ਕੇ। ਸਤਿਗੁਰੂ ਜੀ ਨੇ ਕਿਹਾ ਸੀ ਢਹਿੰਦੇ ਦੇਸ਼ ਦਾ ਕੋਈ ਸਹਾਰਾ ਨਹੀਂ, ਤਾਂਹੀਓ ਪਿਤਾ ਦਾ ਸੱਲ ਸਹਾਰਿਆ ਮੈਂ। ਮਾਂ ਗੁਜ਼ਰੀ, ਗੁਜ਼ਰੀ ਉਹ ਵੀ ਸਰਹੰਦ ਅੰਦਰ, ਜਿੱਦਾਂ ਗੁਜ਼ਰਿਆ ਵਕਤ ਗੁਜ਼ਾਰਿਆ ਮੈਂ। ਪੁੱਤਰ ਬਖਸ਼ੇ ਸਨ ਚਾਰ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਤੇ ਵਾਰਿਆ ਮੈਂ। ਮੈਨੂੰ ਮਤ ਸ਼ਹਿਨਸ਼ਾਹ ਕਹੋ ਸਿੰਘੋ, ਕਿਸ ਤਾਂ ਨਾਲ ਹੈ ਕਰਜ਼ ਉਤਾਰਿਆ ਮੈਂ। ਇਹਨਾਂ ਲੈਣਾ ਨੂੰ ਬਠਿੰਡੇ ਵਾਲਾ ਢਾਡੀ ਜਥਾ ਇਉਂ ਬਿਆਨ ਕਰਦਾ ਹੈ।

0: ਢਾਡੀ ਅਜੈਬ ਸਿੰਘ ਅਣਖੀ ਦੀ ਗਾਈ ਇਸ ਵਾਰ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ ਇੱਥੇ ਹੀ ਮੁੱਕਦਾ ਹੈ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ। ਤੁਸੀਂ ਟਿਊਨ ਕੀਤਾ ਹੋਇਆ AIR FM ਬਠਿੰਡਾ FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 8:59 ਅਤੇ 40 ਸਕਿੰਟ ਦਾ। ਹੁਣ ਤੋਂ ਕੁਝ ਪਲਾਂ ਬਾਅਦ ਆਓ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਨਾਂ ਤਹਿਤ ਸਵੇਰੇ 9 ਵਜੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਰਹੇਗਾ ਆਜ ਕੇ ਫਨਕਾਰ।
1: दोस्तों इस वक्त चित्रलोक कार्यक्रम में हमें जाना है एक ब्रेक के लिए, ब्रेक के बाद मिलते हैं।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ। ਤੁਸੀਂ ਟਿਊਨ ਕੀਤਾ ਹੋਇਆ AIR FM ਬਠਿੰਡਾ FM ਬੈਂਡ 101.1 ਮੈਗਾਹਰਟਸ 'ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 10:18 ਦਾ। ਆਓ ਸੁਣਦੇ ਹਾਂ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਦਲਵੀਰ ਦੇ ਨਾਲ।

0: ਪ੍ਰੋਗਰਾਮ ਗੀਤ ਪਿਟਾਰਾ ਤਹਿਤ ਤੁਸੀਂ ਅਮਰਜੋਤ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ ਸੀ। ਗੀਤਕਾਰ ਸਨ ਦੇਬੀ ਮਖਸੂਸਪੁਰੀ ਅਤੇ ਸੰਗੀਤਕਾਰ ਚਰਨਜੀਤ ਅਹੂਜਾ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ, ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

ਪ੍ਰੋਗਰਾਮਾਂ ਸੰਬੰਧੀ ਇੱਕ ਜ਼ਰੂਰੀ ਸੂਚਨਾ। ਮਿਤੀ 8 ਜੁਲਾਈ ਦਿਨ ਬੁੱਧਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਚਾਨਣ ਮੁਨਾਰੇ। ਵਿਸ਼ਾ ਰਹੇਗਾ ਲੋਕ ਭਲਾਈ ਸਕੀਮਾਂ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸਮਾਜ ਸੇਵਿਕਾ ਮੈਡਮ ਰੀਤੂ ਸਵੇਰਾ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਮੈਡਮ ਮਮਤਾ ਅਰੋੜਾ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 MHz 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ 10:10:58। ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ ਦਲਬੀਰ ਦੇ ਨਾਲ। ਆਓ ਤੁਹਾਡੀ ਨਜ਼ਰ ਕਰਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਕਰਮਜੀਤ ਧੂਰੀ ਅਤੇ ਕੁਮਾਰੀ ਲਾਜ ਦੀਆਂ ਆਵਾਜ਼ਾਂ 'ਚ। ਇਹ ਗੀਤ

ਕਰਮ ਜੀ ਧੁਰੀ ਅਤੇ ਕੁਮਾਰੀ ਲਾਜ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀ ਇਹ ਗੀਤ, ਜਿਸ ਨੂੰ ਸੰਗੀਤਬੱਧ ਕੀਤਾ ਸੀ ਚਰਨਜੀਤ ਆਹੂਜਾ ਹੋਰਾਂ ਨੇ ਅਤੇ ਗੀਤਕਾਰ ਸਨ ਅਮਰੀਕ ਸਿੰਘ। ਹੁਣ ਤੁਹਾਡੀ ਨਜ਼ਰ ਕਰਦੇ ਹਾਂ ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਹੋਰਾਂ ਦੇ ਗਾਏ ਇਸ ਗੀਤ ਨੂੰ।

ਹਰਚਰਨ ਗਰੇਵਾਲ ਅਤੇ ਸੁਰਿੰਦਰ ਕੌਰ ਹੋਰਾਂ ਨੂੰ ਤੁਸੀਂ ਸੁਣਿਆ। ਗੀਤਕਾਰ ਸਨ ਇਸ ਗੀਤ ਦੇ ਗੁਰਦੇਵ ਸਿੰਘ ਮਾਨ। ਉਹ ਤੁਹਾਡੀ ਨਜ਼ਰ ਕਰਦੇ ਹਾਂ ਆਸਾ ਸਿੰਘ ਮਸਤਾਨਾ ਹੋਰਾਂ ਦੀ ਆਵਾਜ਼ ਦੇ ਵਿੱਚ ਗਾਇਆ ਪ੍ਰੋਗਰਾਮ ਗੀਤ ਪਿਟਾਰਾ ਦਾ ਇਹ ਗੀਤ।

ਪ੍ਰੋਗਰਾਮਾਂ ਸੰਬੰਧੀ ਜ਼ਰੂਰੀ ਸੂਚਨਾ। ਨੌਜਵਾਨਾਂ ਲਈ ਦਿਨ ਵੀਰਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਤੁਸੀਂ ਸੁਣੋਗੇ ਲੜੀਵਾਰ ਸਿਲਸਿਲਾ ਹੈਲੋ ਡਾਕਟਰ। ਵਿਸ਼ਾ ਰਹੇਗਾ ਗੋਡਿਆਂ

ਦੇ ਦਰਦ ਨੂੰ ਖਤਮ ਕਰਨ ਅਤੇ ਖਰਾਬ ਗੋਡਿਆਂ ਨੂੰ ਬਦਲਣ ਤੋਂ ਬਚਾਉਣ ਲਈ ਆਧੁਨਿਕ ਅਤੇ ਬਦਲਦਾ ਸੰਕਲਪ, ਇਲਾਜ ਅਤੇ ਵਿਧੀਆਂ। ਜਾਣਕਾਰੀ ਦੇਣਗੇ ਡਾਕਟਰ ਬਲਵਿੰਦਰ ਸਿੰਘ, ਸੀਨੀਅਰ ਫਿਜ਼ੀਓਥੈਰੇਪਿਸਟ, ਸਿਵਲ ਹਸਪਤਾਲ ਬਠਿੰਡਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ। ਸਰੋਤੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਸਾਡੇ ਸਟੂਡੀਓ ਦਾ ਫੋਨ ਨੰਬਰ 0164-2443-331 ਡਾਇਲ ਕਰ ਸਕਦੇ ਨੇ। ਸੁਣਨਾ ਭੁੱਲਿਓ 9 ਜੁਲਾਈ ਦਿਨ ਵੀਰਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹੈਲੋ ਡਾਕਟਰ।

0: ਗੁਲਸ਼ਨ ਕੋਮਲ ਹੋਰਾਂ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣ ਰਹੇ ਸੀਗੇ ਗੀਤ। ਗੀਤਕਾਰ ਸਨ ਮਹਿੰਦਰ ਸਿੰਘ ਕੋਮਲ, ਸੰਗੀਤਕਾਰ ਵੇਦ ਸੇਠੀ।
1: ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਬਾਣੀ ਬਠਿੰਡਾ FM ਬੈਂਡ 1.1 ਮੈਗਾਹਰਟਸ ਤੇ ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ। ਆਓ ਹੁਣ ਸੁਣਦੇ ਹਾਂ ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਇਹ ਪਿਆਰਾ ਜਿਹਾ ਗੀਤ।

ਹੁਣੇ ਤੁਸੀਂ ਸੁਣਿਆ ਮਹਿੰਦਰ ਕਪੂਰ ਦੀ ਆਵਾਜ਼ ਵਿੱਚ ਇਹ ਗੀਤ। ਗੀਤਕਾਰ ਨੇ ਸ਼ਿਵ ਕੁਮਾਰ ਬਟਾਲਵੀ, ਸੰਗੀਤ ਸੁਰਿੰਦਰ ਕੁਮਾਰ। ਆਓ ਸੁਣਦੇ ਹਾਂ ਆਲਮ ਲਾਹੌਰ ਹੋਰਾਂ ਦੀ ਆਵਾਜ਼ ਨੂੰ।

ਹੁਣੇ ਤੁਸੀਂ ਅਖਤਰ ਕਸ਼ਮੀਰੀ ਦੀ ਰਚਨਾ ਸੁਣੀ। ਆਲਮ ਲਾਹੌਰ ਦੀ ਆਵਾਜ਼ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ ਗੀਤ ਪਟਾਰਾ। ਸਟੂਡੀਓ ਦੀ ਘੜੀ ਮੁਤਾਬਕ 10:41:25 ਹੋ ਰਹੇ ਨੇ। ਆਓ ਸੁਣਦੇ ਹਾਂ ਗੁਲਾਮ ਅਲੀ ਦੀ ਆਵਾਜ਼ ਵਿੱਚ ਹੀਰ।

ਹੀਰ ਦਾ ਆਨੰਦ ਮਾਣਿਆ। ਆਵਾਜ਼ਾਂ ਗੁਲਾਮ ਅਲੀ ਦੀ ਆਓ ਸੁਣਦੇ ਹਾਂ ਗੀਤ ਪਟਾਰਾ ਦੇ ਤਹਿਤ, ਸਰਦੂਰ ਸਿਕੰਦਰ ਤੇ ਅਮਰ ਨੂਰੀ ਦੀ ਆਵਾਜ਼ ਵਿੱਚ, ਗੀਤਕਾਰ ਸਤਪਾਲ ਪੰਗੂ, ਸੰਗੀਤਕਾਰ ਚਰਨਜੀਤ ਅਹੂਜਾ।

ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ। ਜਾਂਦੇ ਜਾਂਦੇ ਕੁਝ ਸਤਰਾਂ ਸੁਣਦੇ ਹਾਂ ਇਸ ਗੀਤ ਦੀਆਂ।

ਬਾਬੂ ਸਿੰਘ ਮਾਨ ਹੋਰਾਂ ਦੀ ਗਾਈ ਗੀਤਕਾਰੀ ਅਤੇ ਆਵਾਜ਼ ਦਿੱਤੀ ਸੀ ਇਸ ਗੀਤ ਨੂੰ ਸਵਿਤਾ ਸਾਥੀ ਨੇ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਗੀਤ ਪਟਾਰਾ ਇੱਥੇ ਹੀ ਮੁੱਕਦਾ ਹੈ ਜੀ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 10:58 ਅਤੇ 25 ਸਕਿੰਟ ਦਾ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਤੇ ਸਮਾਂ 11:59 ਤੇ 35 ਸੈਕਿੰਡ ਦਾ ਹੋਇਆ ਹੈ। ਠੀਕ 12 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। ਖਬਰਾਂ ਲਈ ਆਕਾਸ਼ਵਾਣੀ ਦਿੱਲੀ ਤੋਂ ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: The Prime Minister's Office PMO held a high-level review meeting to review the possible impact of El Nino on various sectors and the preparedness measures. The meeting was held under the chairmanship of Principal Secretary to Prime Minister Dr. P.K. Mishra at the Seva Theatre yesterday. Secretaries and senior officials of more than 15 ministries were present at the meeting. Dr. Mishra directed that the overall situation should be continuously monitored and the impact of monsoon or delayed monsoon on vulnerable districts must be assessed in coordination with states. The US has carried out a fresh round of airstrikes on Iran, targeting more than 80 locations in response to Iran's latest attacks on commercial ships passing through the Strait of Hormuz. According to U.S. Central Command, the strikes targeted Iranian air defense systems, command and control centers, coastal radar sites, anti-ship missile systems, and more than 60 Islamic Revolutionary Guard Corps fast boats in and around the Strait of Hormuz. Iran's Central Military Command warned that it would respond decisively to what it called an act of aggression and terrorism. In football, Switzerland beat Colombia 4-3 in a penalty shootout in Vancouver to reach the quarterfinals of FIFA World Cup for the first time since 1954. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। FM band 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 12:10 ਤੇ 29 ਸੈਕਿੰਡ ਦਾ ਹੋ ਰਿਹਾ ਹੈ ਤੇ ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਕਰਮਜੀਤ ਕੌਰ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਮਸਕਾਰ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ, ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

ਪ੍ਰੋਗਰਾਮਾਂ ਸੰਬੰਧੀ ਇੱਕ ਜ਼ਰੂਰੀ ਸੂਚਨਾ। ਮਿਤੀ 8 ਜੁਲਾਈ ਦਿਨ ਬੁੱਧਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਚਾਨਣ ਮੁਨਾਰੇ। ਵਿਸ਼ਾ ਰਹੇਗਾ ਲੋਕ ਭਲਾਈ ਸਕੀਮਾਂ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਸਮਾਜ ਸੇਵਿਕਾ ਮੈਡਮ ਰੀਤੂ ਸਵੇਰਾ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਮੈਡਮ ਮਮਤਾ ਅਰੋੜਾ।

ਇਸ ਵਿਸ਼ੇ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਟੂਡੀਓ ਦਾ ਨੰਬਰ ਡਾਇਲ ਕਰ ਸਕਦੇ ਹੋ 0164-22-40-331। ਸੋ ਸੁਣਨਾ ਨਾ ਭੁੱਲਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਦੁਪਹਿਰ 12:30 ਵਜੇ ਸਿਲਸਿਲਾ ਚਾਨਣ ਮੁਨਾਰੇ।

0: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਆਕਾਸ਼ਵਾਣੀ ਐਫਐਮ ਬਠਿੰਡਾ, ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 12:30 ਦਾ ਸਮਾਂ ਹੋ ਚੁੱਕਾ ਤੇ ਹੁਣ ਵੇਲੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

0: नमस्कार आदाब सत श्री अकाल। प्रोग्राम कार परिवार लेके हाजिर है जी तुहाडी रेडियो दोस्त ममता अरोड़ा। ते आज दिन है वीरवार ते सिलसिला चानन मनारे। ते आज साडे स्टूडियो दे विच मौजूद ने जी मैडम रितु सवेरा जेडे की एक समाज सेवी ने। समाज सेवी दे नाम ते यानी के बहुत सारिया वख-वख गतिविधियां च हिस्सा लै रहे ने। बठिंडा दे विच काफी गतिविधियां च नजर भी आ रहे ने। ते अज असी उन्हां तो बहुत कुछ जानांगे लोक भलाई स्कीमां प्रति जागरूकता जिहड़ियां सरकार ने बहुत सारियां स्कीमां दित्तियां ने और लोकां नूं या आम लोकां नूं कह सकदे आ कि पता भी नहीं कि सरकार ने इह स्कीमां चलाईयां ने या केंद्र सरकार वल्लों या राज सरकार वल्लों किहड़ियां स्कीमां सानूं दित्तियां गईयां ने। अज इस विषय ते गल्लबात करांगे। गल्लबात दे शुरू विच स्वागत करांगी पहलां रितु मैम, बहुत बहुत स्वागत प्रोग्राम च।
1: ਸਤਿ ਸ਼੍ਰੀ ਅਕਾਲ ਮੈਮ ਤੇ ਥੈਂਕ ਯੂ ਮੈਨੂੰ ਇੱਥੇ ਬੁਲਾਉਣ ਵਾਸਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਆਕਾਸ਼ਵਾਣੀ ਰੇਡੀਓ ਦਾ।
0: ਜੀ ਬਹੁਤ ਬਹੁਤ ਸ਼ੁਕਰੀਆ ਮੈਮ, ਤੁਸੀਂ ਆਪਣੇ ਨਿੱਜੀ ਰੁਝੇਵਿਆਂ ਤੋਂ ਕੀਮਤੀ ਸਮਾਂ ਸਾਨੂੰ ਦਿੱਤਾ। ਗੱਲਬਾਤ ਸ਼ੁਰੂ ਕਰਾਂਗੇ ਲੋਕ ਭਲਾਈ ਸਕੀਮਾਂ ਪ੍ਰਤੀ ਜਾਗਰੂਕਤਾ ਤੇ, ਪਰ ਉਸ ਤੋਂ ਪਹਿਲਾਂ ਰਿਤੂ ਮੈਮ ਮੈਂ ਤੁਹਾਡੇ ਬਾਰੇ ਕੁਛ ਜਾਣਨਾ ਵੀ ਚਾਹੂੰਗੀ। ਤੁਸੀਂ ਬਠਿੰਡਾ ਦੇ ਹੀ ਬਠਿੰਡਾ ਚ ਜਨਮ ਲਿਆ, ਬਠਿੰਡਾ ਚ ਪੜ੍ਹਾਈ ਵੀ ਕੀਤੀ, ਬਠਿੰਡਾ ਚ ਵਿਆਹ ਹੋ ਗਿਆ, ਬਠਿੰਡਾ ਦੇ ਵਿੱਚ ਹੀ ਹੁਣ ਤੁਸੀਂ ਸਮਾਜ ਸੇਵਾ ਕਰ ਰਹੇ ਹੋ। ਬਠਿੰਡਾ ਨਾਲ ਤੁਹਾਡਾ ਪਿਆਰ ਜ਼ਿਆਦਾ ਸੀ ਕਿ ਬਠਿੰਡਾ ਦਾ ਪਿਆਰ ਤੁਹਾਡੇ ਨਾਲ ਜ਼ਿਆਦਾ ਸੀ ਕਿ ਉਹਨੇ ਤੁਹਾਨੂੰ ਨਹੀਂ ਛੱਡਿਆ ਕਿ ਤੁਸੀਂ ਉਹਨੂੰ ਨਹੀਂ ਛੱਡਿਆ?
1: ਮੈਮ ਇਹ ਹੈ ਕਿ ਹੁਣ ਤਾਂ ਮੈਂ ਹੀ ਨਹੀਂ ਛੱਡਣਾ ਚਾਹੁੰਦੀ
0: ਜੀ।
1: ਜਦੋਂ ਕਿਸੇ ਨੂੰ ਪੁੱਛ ਵੀ ਲਈਦਾ ਨਾ ਕਿ ਬਠਿੰਡਾ ਵਧੀਆ ਲੱਗਦਾ ਜਾਂ ਕੋਈ ਹੋਰ ਸ਼ਹਿਰ, ਤੇ ਜਾਂ ਮੈਨੂੰ ਕੋਈ ਪੁੱਛ ਲਏ ਤਾਂ ਮੈਂ ਤਾਂ ਇਹੀ ਕਹਿੰਦੀ ਕਿ ਮੇਰੇ ਬਠਿੰਡਾ ਜਾਣਾ, ਮੈਂ ਚਾਹੇ ਕਿਹੜੇ ਮਰਜ਼ੀ ਸ਼ਹਿਰ ਚ ਘੁੰਮਿਆ ਵਾਂ ਪਰ ਮੈਨੂੰ ਸਕੂਨ ਹੈ ਜਿਹੜਾ ਉਹ ਬਠਿੰਡੇ ਦੇ ਵਿੱਚ ਤੇ ਆਪਦੇ ਘਰ ਚ ਹੀ ਮਿਲਦਾ
0: ਜੀ। ਅਸਲ ਵਿੱਚ ਐਵੇਂ ਹੁੰਦਾ ਨਾ ਕਿ ਜੇ ਕਿਸੇ ਔਰਤ ਨੂੰ ਪੇਕਿਆਂ ਬਾਰੇ ਪੁੱਛ ਲਓ ਨਾ, ਤੇ ਇੱਕ ਤਾਂ ਉਹਦੀਆਂ ਅੱਖਾਂ ਚ ਚਮਕ ਜੀ ਆ ਜਾਂਦੀ ਹੈ, ਦੂਸਰਾ ਪੇਕਿਆਂ ਵਾਲਾ ਸ਼ਹਿਰ ਭਾਵੇਂ ਛੱਡੇ ਨੂੰ 35 ਸਾਲ ਹੋ ਜਾਣ, 40 ਹੋ ਜਾਣ, ਉਹ ਆਪਣਾ ਗ੍ਰਾਂ, ਆਪਣਾ ਪਿੰਡ, ਆਪਣਾ ਸ਼ਹਿਰ ਚੰਗਾ ਲੱਗਦਾ। ਤੁਹਾਡਾ ਤਾਂ ਪੇਕਾ ਵੀ, ਸਹੁਰਾ ਵੀ, ਅੱਗੋ ਕਰਮ ਭੂਮੀ, ਜਨਮ ਭੂਮੀ ਸਾਰੀ ਬਠਿੰਡਾ
1: ਜੀ।
0: ਜੀ ਤੇ ਮੈਂ ਰਿਤੂ ਮੈਮ, ਜਿਸ ਤਰ੍ਹਾਂ ਕਿ ਤੁਸੀਂ ਜੁੜੇ ਹੋਏ ਹੋ ਐਜੂਕੇਸ਼ਨ, ਤੁਸੀਂ BA SSD ਕਾਲਜ ਤੋਂ ਕੀਤੀ, ਉਸ ਤੋਂ ਬਾਅਦ BLIB ਕੀਤੀ
1: ਜੀ।
0: ਇੰਨੀ ਐਜੂਕੇਸ਼ਨ ਤੋਂ ਬਾਅਦ ਹਰ ਕਿਸੇ ਕੋਲ ਬਹੁਤ ਸਾਰੀਆਂ ਅਪਰਚੁਨਿਟੀਜ਼ ਹੁੰਦੀਆਂ ਕਿ ਮੈਂ ਨੌਕਰੀ ਕਰ ਸਕਦੀ ਹਾਂ, ਮੈਂ ਵਧੀਆ ਆਪਣਾ ਖਾਣ, ਪਰ ਤੁਸੀਂ ਜੁੜੇ ਹੋ ਸਮਾਜ ਸੇਵਾ ਨਾਲ
1: ਜੀ।
0: ਸਭ ਤੋਂ ਪਹਿਲਾਂ ਕਿ ਸਾਨੂੰ ਜਦੋਂ ਆਪਾਂ ਇਸ ਚੀਜ਼ ਨਾਲ ਜੁੜਦੇ ਹਾਂ, ਇਸ ਖੇਤਰ ਵਿੱਚ ਆਉਂਦੇ ਹਾਂ, ਸਾਨੂੰ ਕੋਈ ਨਾ ਕੋਈ ਸਾਡੀ ਪ੍ਰੇਰਣਾ ਦਿਸਦੀ ਹੈ ਕਿ ਪ੍ਰਭਾਵਿਤ ਹੁੰਦੇ ਹਾਂ ਕਿ ਇਸ ਪਰਸਨ ਦੀ ਪਰਸਨੈਲਿਟੀ ਤੋਂ ਕਿ ਹਾਂ ਮੈਂ ਵੀ ਇਹ ਕੰਮ ਸ਼ੁਰੂ

0: ਸਕਣਾ
1: ਜੀ।
0: ਤੁਸੀਂ ਕਿੰਨਾ ਤੋਂ ਜ਼ਿਆਦਾ ਪ੍ਰਭਾਵਿਤ ਹੋਏ?
1: ਮੈਂ ਪ੍ਰਭਾਵਿਤ ਤਾਂ ਹੋਈ ਕਿਉਂਕਿ ਜਦੋਂ ਵਿਆਹ ਤੋਂ ਪਹਿਲਾਂ ਤਾਂ ਹਨਾ ਪੇਕੇ ਘਰੇ ਰਹਿੰਦੀਆਂ ਧੀਆਂ ਤੇ ਵਿਆਹ ਕੇ ਆਈ ਸੀ ਤਾਂ ਮੈਂ ਇੱਕ ਰਾਜਨੀਤਿਕ ਪਰਿਵਾਰ ਦੇ ਵਿੱਚ ਮੇਰਾ ਵਿਆਹ ਹੋਇਆ। ਜਿਵੇਂ ਕਿ ਇੱਕ ਸਲੋਗਨ ਹੈ ਰਾਜਨੀ ਸੇਵਾ, ਇਸ ਸਲੋਗਨ ਤੇ ਮੇਰੇ ਸਹੁਰਾ ਪਰਿਵਾਰ ਦੇ ਸਾਰੇ ਜੀ ਪੂਰ ਉਤਰਦੇ ਹੈ ਕਿਉਂਕਿ ਸਹੁਰਾ ਸਾਹਿਬ ਮੇਰੇ ਉਹਨਾਂ ਨੇ ਰਾਜਨੀਤੀ ਦੇ ਵਿੱਚ ਬਹੁਤ ਸਮਾਂ ਆਪਦਾ ਦਿੱਤਾ ਕਿ ਜਿੰਦ ਜਾਨ ਹੀ ਰਾਜਨੀਤੀ ਨੂੰ ਦਿੱਤੀ ਪਰ ਉਹਨਾਂ ਨੇ ਰਾਜਨੀਤੀ ਦੇ ਵਿੱਚ ਸੇਵਾ ਹੀ ਕੀਤੀ। ਕਦੀ ਸਾਡੇ ਪਰਿਵਾਰ ਦੇ ਵਿੱਚ ਦੇਖ ਕੇ ਤੁਹਾਨੂੰ ਇਹ ਨਹੀਂ ਦਿਖੇਗਾ ਕਿ ਅਸੀਂ ਕਿਸੇ ਤਰੀਕੇ ਨਾਲ ਕੁਛ ਜ਼ਿਆਦਾ ਬਣਾ ਗਏ, ਸਿੰਪਲ ਰਹੇ। ਤੇ ਮੇਰੇ ਮਦਰ ਇਨ ਲਾਅ ਵੀ ਇੱਕ ਗੌਰਮੈਂਟ ਅਦਾਰੇ ਤੇ ਸਰਕਾਰੀ ਅਦਾਰੇ ਤੇ ਨੌਕਰੀ ਕਰਦੇ ਸੀ ਤੇ ਕਦੀ ਉਹਨਾਂ ਦੀ ਚਵੀ ਨੂੰ ਕਿਸੇ ਨੇ ਵੀ ਖਰਾਬ ਨਹੀਂ ਕੀਤਾ, ਮਤਲਬ ਕੋਈ ਰਿਸ਼ਵਤ ਦਾ ਕੋਈ ਸਾਡੇ ਤੇ ਇੱਦਾਂ ਦਾ ਕੁਛ ਨਹੀਂ ਹੋਇਆ। ਉਹਨਾਂ ਤੋਂ ਹੀ ਮੈਨੂੰ ਇਹ ਪ੍ਰੇਰਣਾ ਮਿਲੀ, ਮੇਰੀ ਪ੍ਰੇਰਣਾ ਮੇਰੇ ਸਹੁਰਾ
0: ਰਾਜਨੀਤੀ ਪਰਿਵਾਰ ਚ ਜੁੜੇ ਹੋਏ। ਮਾਫ ਕਰਨਾ ਤੁਹਾਡੀ ਗੱਲ ਕੱਟ ਰਹੀ ਹਾਂ, ਤੁਸੀਂ ਰਾਜਨੀਤੀ ਚ ਜਾ ਸਕਦੇ ਸੀ, ਸਮਾਜ ਸੇਵਾ ਚ ਜਾ ਕੇ ਮਤਲਬ ਰਾਜਨੀਤੀ ਵੱਲ ਧਿਆਨ ਹੀ ਨਹੀਂ ਗਿਆ?
1: ਨਹੀਂ ਮੈਮ, ਕੋਈ ਏਦਾਂ ਦਾ ਧਿਆਨ ਨਹੀਂ ਗਿਆ। ਮੇਰੀ ਨਾ ਕੋਈ ਪਲਾਨ ਨਹੀਂ ਸੀ, ਇਹ ਸਮਾਜ ਸੇਵਾ ਵੀ ਕਰਨਾ ਮੇਰਾ ਕੋਈ ਪਲਾਨ ਨਹੀਂ ਸੀਗਾ, ਮੈਂ ਸੋਚਿਆ ਵੀ ਨਹੀਂ ਸੀ। ਮੈਂ ਤਾਂ ਸਿਰਫ ਘਰ ਹੀ ਰਹਿੰਦੀ ਸੀ ਆਪਣੇ ਬੱਚਿਆਂ ਨੂੰ ਦੇਖਣਾ। ਇੱਕ ਬੱਚੀ ਤੋਂ ਮੈਨੂੰ ਹੋਇਆ ਕਿ ਜਿਹੜੀ ਸਕੂਲ ਨਹੀਂ ਸੀ ਜਾਂਦੀ, ਪੜ੍ਹਦੀ ਨਹੀਂ ਸੀ, ਮੈਂ ਉਸ ਬੱਚੀ ਨੂੰ ਦੇਖਿਆ, ਉਸ ਤੋਂ ਮੈਨੂੰ ਇਹ ਹੋਇਆ ਕਿ ਬੱਚੀ ਸਕੂਲ ਕਿਉਂ ਨਹੀਂ ਜਾ ਰਹੀ ਹੈ। ਤੇ ਮੈਂ ਉਹਨੂੰ ਕਿਹਾ, ਜਦੋਂ ਮੈਂ ਪੁੱਛਿਆ ਕਿ ਬੇਟੇ ਸਕੂਲ ਨਹੀਂ ਜਾਂਦੀ ਤਾਂ ਕਹਿੰਦੀ ਆਂਟੀ ਬਸ ਮੇਰਾ ਨਾਮ ਨਹੀਂ ਲਿਖਾ ਹੋਇਆ ਸਕੂਲ ਮੈਂ। ਤੇ ਮੈਂ ਕਿਹਾ ਬੇਟੇ ਪੜ੍ਹ ਲਿਆ ਕਰ। ਕਹਿੰਦੀ ਆਂਟੀ ਮੇਰੇ ਪਾਸ ਕਾਪੀ ਵੀ ਨਹੀਂ, ਫੀਸ ਵੀ ਨਹੀਂ। ਤੇ ਮੈਂ ਕਿਹਾ ਮੇਰੇ ਕੋਲ ਪੜ੍ਹਨ ਵਾਸਤੇ ਆ ਜਾਇਆ ਕਰ। ਉਹ ਬੱਚੀ ਕਹਿੰਦੀ ਕਿ ਆਂਟੀ ਪੈਸੇ? ਮੈਂ ਕਿਹਾ ਬੇਟੇ ਕਿਸ ਚੀਜ਼ ਦੇ ਪੈਸੇ? ਕਹਿੰਦੀ ਪੜ੍ਹਾਈ ਕੇ। ਮੈਂ ਕਿਹਾ ਬੇਟੇ ਨਹੀਂ, ਕੋਈ ਫੀਸ ਨਹੀਂ, ਤੂੰ ਮੇਰੇ ਕੋਲ ਆਇਆ ਕਰ। ਉਹ ਬੱਚੀ ਤੋਂ ਸ਼ੁਰੂ ਕਰਦੇ ਆ, ਇੱਕ ਬੱਚੇ ਤੋਂ ਅੱਜ ਮੇਰੇ ਕੋਲ 60 ਬੱਚੇ ਆ ਜਿਨ੍ਹਾਂ ਨੂੰ ਮੈਂ ਫ੍ਰੀ ਐਜੂਕੇਸ਼ਨ ਦੇ ਰਹੀ ਹਾਂ ਤੇ ਉਹਨਾਂ ਨੂੰ ਪੜ੍ਹਾ ਰਹੀ ਹਾਂ ਆਪਣੇ ਘਰ ਦੇ ਵਿੱਚ, ਸਟੇਸ਼ਨਰੀ ਵੀ ਮੁਹੱਈਆ ਕਰਾਉਂਦੀ ਹਾਂ। ਉਸ ਬੱਚੀ ਤੋਂ ਸਟਾਰਟ ਹੋਇਆ ਮੇਰਾ ਸਫ਼ਰ ਅੱਜ ਸਮਾਜ ਸੇਵਾ ਦਾ ਰੂਪ ਲੈ ਕੇ।
0: ਵਾਜੀ ਵਾਹ, ਬਹੁਤ ਵਧੀਆ। ਇੱਕ ਉਸ ਤੋਂ ਬਾਅਦ ਤੁਸੀਂ ਐਨਜੀਓ ਵੀ ਬਣਾਈ ਤੇ ਐਨਜੀਓ ਬਣਾਉਣ ਲਈ ਮਤਲਬ ਤੁਹਾਡੀ ਸੋਚ ਦੇ ਵਿੱਚ ਆ ਗਿਆ ਕਿ ਤੁਸੀਂ ਬੱਚਿਆਂ ਨੂੰ ਘਰ ਪੜ੍ਹਾ ਰਹੇ ਹੋ, ਮੈਨੂੰ ਐਨਜੀਓ ਬਣਾਉਣੀ ਚਾਹੀਦੀ ਹੈ, ਜਾਂ ਕਿਸੇ ਨੇ ਪ੍ਰੇਰਿਆ?
1: ਮੈਮ ਨਹੀਂ, ਇਹ ਨਾ ਇੱਕ ਇੰਸੀਡੈਂਟ ਹੋਇਆ, ਬੜਾ ਦੁਖਦ ਇੰਸੀਡੈਂਟ ਸੀਗਾ। ਮੈਨੂੰ ਪਤਾ ਨਹੀਂ ਸ਼ੇਅਰ ਕਰਨਾ ਚਾਹੀਦਾ ਕਿ ਨਹੀਂ। ਸਾਡੇ ਪੜੋਸ ਦੇ ਵਿੱਚ ਇੱਕ ਬਜ਼ੁਰਗ ਸੀ, ਉਹਨਾਂ ਦੀ ਵਾਈਫ ਦੀ ਡੈਥ ਹੋ ਗਈ ਸੀ, ਕੈਂਸਰ ਤੋਂ ਪੀੜਿਤ ਸੀਗੀ ਲੇਡੀ ਸੀ ਜਿਹੜੀ, ਉਹਦੀ ਡੈਥ ਹੋ ਗਈ। ਤੇ ਉਹ ਅੰਕਲ ਮੇਰੇ ਕੋਲ ਆਏ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਬੇਟੇ ਮੇਰੀ ਵਾਈਫ ਦੀ ਡੈਥ ਹੋ ਗਈ ਤੇ ਮੇਰੇ ਕੋਲ ਲੱਕੜਾਂ ਦੇ ਵੀ ਪੈਸੇ ਨਹੀਂ। ਇੱਕ ਬਜ਼ੁਰਗ ਖੜਾ ਥੜੀ ਤੇ ਰੋ ਰਿਹਾ, ਤਾਂ ਮੈਨੂੰ ਤਾਂ ਇਹ ਹੋ ਗਿਆ ਵੀ ਕੀ ਕਰ ਸਕਦੀ ਹਾਂ। ਮੈਨੂੰ ਉਸ ਟਾਈਮ ਇਹ ਵੀ ਨਹੀਂ ਸੀ ਪਤਾ ਕਿ ਸੰਸਕਾਰ ਤੇ ਜਾਂ ਲੱਕੜਾਂ ਤੇ ਕਿੰਨੇ ਕੁ ਪੈਸੇ ਲੱਗ ਜਾਂਦੇ ਜਾਂ ਕਿਵੇਂ ਹੁੰਦਾ। ਚਲੋ ਪਰਮਾਤਮਾ ਇਹ ਜਾਂ ਹਨਾ ਮੰਦਭਾਗੀ ਘਟਨਾ ਕਿਸ ਦੇ ਨਾਲ ਨਾ ਹੋਵੇ, ਪਰ ਜਦੋਂ ਉਹਨਾਂ ਨੇ ਕਿਹਾ ਮੈਨੂੰ ਕਿ ਡੈਥ ਹੋ ਗਈ, ਮੈਂ ਦੋ ਤਿੰਨ ਜਣਿਆਂ ਨਾਲ ਸੰਪਰਕ ਕੀਤਾ। ਮੈਂ ਕਿਹਾ ਵੀ ਇਹਨਾਂ ਦਾ ਸੰਸਕਾਰ ਕਰਾਉਣਾ ਗਾ, ਤੇ ਉਹਨਾਂ ਨੇ ਮਨਾ ਕਰਤਾ। ਕਹਿੰਦੇ ਨਹੀਂ, ਅਸੀਂ ਨਹੀਂ ਕਰ ਸਕਦੇ, ਵੀ ਜਿਹੜੇ ਬਿਲਕੁਲ ਨਿਆਸਰੇ ਹੁੰਦੇ ਅਸੀਂ ਉਹਨਾਂ ਦਾ ਕਰਦੇ ਹਾਂ। ਫਿਰ ਮੈਂ ਕਿਸੇ ਇੱਕ ਧਾਰਮਿਕ ਸੰਸਥਾ ਨੂੰ ਵੀ ਪੁੱਛਿਆ, ਉਹਨਾਂ ਨੇ ਵੀ ਮੈਨੂੰ ਮਨਾ ਕਰ ਦਿੱਤਾ। ਉਹ ਵੀ ਕਹਿੰਦੇ ਕਿ ਅਸੀਂ ਨਹੀਂ ਕਰ ਸਕਦੇ, ਵੀ ਕੁਛ ਵੀ ਹੈ ਨਹੀਂ ਪੋਸੀਬਲ। ਚਲੋ ਥੋੜ੍ਹੀ ਬਹੁਤ ਮਦਦ ਮੈਂ ਕਰਤੀ, ਇੱਕ ਦੋ ਜਣਿਆਂ ਨੂੰ ਕਹਿਤਾ ਸਾਡੇ ਆਸ ਪੜੋਸ ਤੋਂ, ਮਦਦ ਕਰਕੇ ਉਹਨਾਂ ਦਾ ਸੰਸਕਾਰ ਵੀ ਹੋ ਗਿਆ ਤੇ ਭੋਗ ਤੱਕ ਤਾਂ ਉਹਨਾਂ ਨੂੰ ਸਾਰਾ ਰਾਸ਼ਨ ਵਗੈਰਾ ਲੈ ਕੇ ਦੇਤਾ। ਬਟ ਮੈਂ ਉਸ ਵੇਲੇ ਇਹ ਸੋਚਿਆ ਕਿ ਮੇਰਾ ਤਾਂ ਕੋਈ ਵਜੂਦ ਹੀ ਨਹੀਂ, ਮੈਂ ਕਿਸੇ ਤੋਂ ਅੱਜ ਮਦਦ ਮੰਗ ਰਹੀ ਹਾਂ, ਕਿਸੇ ਵਾਸਤੇ ਮੰਗ ਰਹੀ ਹਾਂ, ਤੇ ਕਿਸੇ ਨੇ ਕੋਈ ਹੈਲਪ ਵਾਸਤੇ ਕੋਈ ਵੀ ਅੱਗੇ ਨਹੀਂ ਆਇਆ। ਫਿਰ ਮੈਂ ਉਹਨਾਂ ਦੇ ਇਸੇ ਰੀਜ਼ਨ ਦਾ ਕਰਕੇ ਫਿਰ ਮੈਂ ਸੋਚਿਆ ਕਿ ਆਪਦਾ ਵਜੂਦ ਹੋਣਾ ਚਾਹੀਦਾ। ਜਦੋਂ ਤੱਕ ਸੰਸਾਰ ਦੇ ਵਿੱਚ ਇਹ ਨਹੀਂ ਪਤਾ ਕਿ ਮੈਂ ਕੌਣ ਆ ਜਾਂ ਮੇਰੀ ਪਹਿਚਾਣ ਕੀ ਹੈ, ਤਾਂ ਕੋਈ ਮਦਦ ਵਾਲੇ ਹੱਥ ਵੀ ਆਪਣੇ ਅੱਗੇ ਨਹੀਂ ਆਉਂਦੇ। ਫਿਰ ਉਸ ਤੋਂ ਬਾਅਦ ਹੀ ਮੈਂ ਇੱਕ ਸੰਸਥਾ ਬਣਾਈ ਜਿਹਨੂੰ ਕਿ ਰਜਿਸਟਰਡ ਕਰਾਇਆ, ਪੰਜਾਬ ਰਜਿਸਟਰਡ ਹੈ। ਤੇ ਉਸ ਤੋਂ ਬਾਅਦ ਜੇ ਅੱਜ ਦੀ ਗੱਲ ਕਰੀਏ ਤਾਂ ਲੋਕ ਇੰਨੀ ਕੁ ਡੋਨੇਸ਼ਨ ਦੇਣ ਨੂੰ ਤਿਆਰ ਹੁੰਦੇ ਆ ਜਾਂ ਹੈਲਪ ਕਰਨ ਨੂੰ ਤਿਆਰ ਹੁੰਦੇ ਆ, ਤਾਂ ਅਸੀਂ ਖੁਦ ਕਹਿ ਦਿੰਦੇ ਹਾਂ ਜਿੱਥੇ ਹੈਲਪ ਚਾਹੀਦੀ ਉੱਥੇ ਜਾ ਕੇ ਕਰਦੇ।
0: ਜੀ, ਬਹੁਤ ਵਧੀਆ। ਮੈਂ ਹੁਣ ਮੁੱਦੇ ਤੇ ਆਉਂਗੀ, ਸਵਾਲ ਵੀ ਆਪਾਂ ਸ਼ੁਰੂ ਕਰਾਂਗੇ ਤੇ ਨਾਲ ਹੀ ਸਰੋਤਿਆਂ ਨੂੰ ਵੀ ਸੱਦਾ ਦੇਵਾਂਗੇ। 0164-242-3431 ਡਾਇਲ ਕਰਕੇ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਤੇ ਜਾਣਾਂਗੇ ਰਿਤੂ ਮੈਮ ਤੋਂ ਉਹਨਾਂ ਦੇ ਕਿਹੜੀਆਂ ਸਕੀਮਾਂ ਜਿਹੜੀਆਂ ਸਾਨੂੰ ਦੱਸਣਗੇ। ਪਹਿਲਾਂ ਇੱਕ ਕਾਲ ਲੈਂਦੇ ਹਾਂ ਰਿਤੂ ਮੈਮ
1: ਜੀ।
0: ਹੈਲੋ।
2: ਹੈਲੋ,
0: ਨਮਸਕਾਰ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ।
2: ਮੈਮ ਮੇਰਾ ਨਾਮ ਅਜੈਬ ਸਿੰਘ, ਮੈਂ ਕੋਟਪੂਰੇ ਤੋਂ ਬੋਲ ਰਿਹਾ ਜੀ।
0: ਜੀ ਅਜੈਬ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਚ, ਕੀ ਕਹਿਣਾ ਚਾਹੋਗੇ?
2: ਸਬ ਤੋਂ ਪਹਿਲਾਂ ਤਾਂ ਮੈਂ FM ਰੇਡੀਓ ਦਾ ਬਹੁਤ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਹੜਾ ਕਿ ਤੁਹਾਡੇ ਮਾਧਿਅਮ ਰਾਹੀ ਮੈਂ ਅੱਜ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਮੈਡਮ ਸਮਾਜ ਸੇਵੀ ਜੋ ਤੁਹਾਡੇ ਇੱਥੇ FM ਰੇਡੀਓ ਤੇ ਪਹੁੰਚੇ ਹੋਏ ਨੇ, ਮੈਂ ਉਹਨਾਂ ਨਾਲ ਗੱਲਬਾਤ ਇਹ ਕਰਨੀ ਚਾਹੁੰਦਾ ਹੈਗਾ ਵੀ ਮੈਂ ਨਾ ਬਲਾਇੰਡ ਹਾਂ ਜੀ 2021 ਤੋਂ
0: ਜੀ।
2: ਤਾਂ ਮੈਂ ਆਪਦੇ ਬੱਚੇ ਨੂੰ, ਮੇਰਾ ਬੱਚਾ ਪੜ੍ਹਨ ਯੋਗ ਹੈ ਜੀ, ਪੜ੍ਹਾਈ ਦੇ ਲਾਇਕ ਹੈ ਜੀ, ਮੈਨੂੰ ਫਾਈਨੈਂਸ਼ੀਅਲ ਮਦਦ ਨਹੀਂ ਚਾਹੀਦੀ। ਮੈਂ ਕਿਸੇ ਅੱਗੇ ਵੀ ਅੱਜ ਤੱਕ ਗਿਆ, ਮੈਨੂੰ ਮੈਂ ਇਹੀ ਬੇਨਤੀ ਕੀਤੀ ਹੈ ਮੇਰੇ ਬੱਚੇ ਨੂੰ ਪੜ੍ਹਾਇਆ ਜਾਵੇ, ਮੇਰੇ ਬੱਚੇ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਜਾਣ, ਐਡਮਿਸ਼ਨ ਕਰਵਾਈ ਜਾਣ, ਲੇਕਿਨ ਮੇਰਾ ਕਿਸੇ ਨੇ ਸਾਥ ਨਹੀਂ।

0: ਦਿੱਤਾ ਜੀ।
1: ਮੈਨੂੰ
0: ਪਤਾ ਵੀ ਮੈਂ ਓਹਨੂੰ ਇਸ ਟਾਈਮ ਬਾਰਵੀ ਕਲਾਸ ਦੇ ਵਿਚ ਜੈਤੋ ਦੇ ਵਿਚ ਕਰਵਾ ਕੇ ਤੇ ਓਹਨੂੰ ਐਡਮਿਸ਼ਨ ਦਵਾਈ ਹੈਗੀ ਬੜੀਆਂ ਮਿੰਨਤਾਂ ਦੇ ਨਾਲ ਜੀ, ਬਹੁਤ ਹੀ ਮਿੰਨਤਾਂ ਦੇ ਨਾਲ ਓਹਨੇ ਕੀਤੀ, ਕਮਰਸ ਕੀਤੀ। ਕਮਰਸ ਤੋਂ ਬਾਅਦ ਮੈਨੂੰ ਨੀ ਪਤਾ ਵੀ ਉਹ ਕਿਹੜੀ ਹੁੰਦੀ ਹੈ ਜੀ ਜਿਹੜੀ ਓਹਨੇ ਯੂਨੀਵਰਸਿਟੀ ਜੈਤੋ ਦੇ ਵਿਚ ਐਡਮਿਸ਼ਨ ਲਈ ਹੈਗੀ ਹੈ। ਮੈਨੂੰ ਪੈਸਾ ਨਹੀਂ ਚਾਹੀਦਾ, ਮੈਨੂੰ ਪੈਸੇ ਦੀ ਜਰੂਰਤ ਨਹੀਂ ਹੈਗੀ, ਮੈਨੂੰ ਜਰੂਰਤ ਹੈ ਵੀ ਮੇਰਾ ਬੱਚਾ ਪੜ ਜਾਵੇ, ਮੇਰਾ ਬੱਚਾ ਮੇਰੀ ਲਾਠੀ ਹੈ ਇਹ, ਮੈਂ ਇਹਨੂੰ ਕਾਮਯਾਬ ਕਰਨਾ ਚਾਹੁੰਦਾ, ਮੈਂ ਤਾਂ ਬਲਾਇੰਡ ਹੈ, ਠੀਕ ਹੈ ਨਾ ਜੀ, ਮੈਨੂੰ ਕਿਸੇ ਚੀਜ਼ ਦੀ ਜਰੂਰਤ ਨੀ, ਮੈਨੂੰ ਸਿਰਫ ਮੇਰੇ ਬੱਚੇ ਨੇ ਪੜ੍ਹਨਾ, ਉਹ ਪੜ੍ਹਨ ਦੇ ਲਾਇਕ ਆ, ਪੜ੍ਹਾਈ ਵਾਲਾ, ਵੀ ਉਹ ਕਾਮਯਾਬ ਹੋ ਜਾਵੇ।
1: ਜੀ ਅਜੈਬ ਸਿੰਘ ਜੀ, ਤੁਸੀਂ ਆਪਣੇ ਇਸ ਗੱਲ ਦਾ ਜਵਾਬ ਤੁਸੀਂ ਰੇਡੀਓ ਸੈੱਟ ਤੇ ਲਵੋ, ਤੁਹਾਡੀ ਗੱਲ ਸਾਡੇ ਤੱਕ ਪਹੁੰਚ ਗਈ। ਵੈਸੇ ਵੀ ਰਿਤੂ ਮੈਮ, ਜਦੋਂ ਉਹਨਾਂ ਦਾ ਬੱਚਾ ਬੀ ਕੌਮ ਚ ਐਡਮਿਸ਼ਨ ਲੈ ਲਈ ਹੈ ਤਾਂ ਬੱਚਾ ਹੋਣਹਾਰ ਹੈ, ਉਹਨਾਂ ਦੀ ਆਵਾਜ਼ ਤੋਂ ਹੀ ਪਤਾ ਲੱਗ ਰਿਹਾ, ਉਹਨਾਂ ਦੀ ਆਵਾਜ਼ ਤੋਂ ਵੀ ਪਤਾ ਲੱਗ ਰਿਹਾ ਕਿ ਉਹ ਕਹਿ ਰਹੇ ਨੇ ਕਿ ਸਾਨੂੰ ਪੈਸਾ ਨਹੀਂ ਚਾਹੀਦਾ। ਤਾਂ ਮੈਨੂੰ ਇਹ ਪਤਾ ਕਿ ਬੱਚਾ ਜਦੋਂ ਬੀ ਕੌਮ ਕਰ ਜਾਏਗਾ ਤਾਂ ਉਹਨੇ ਆਪਣੇ ਆਪ ਹੀ ਜਿਹੜਾ
2: ਜੀ ਬਿਲਕੁਲ ਇਨਕਮ ਉਹਦੀ ਆਉਣ ਲੱਗ ਜਾਏਗੀ ਤੇ ਬੱਚਾ ਆਪਣੀ ਫੀਸ ਨੂੰ ਕਰ ਸਕਦਾ।
1: ਬਿਲਕੁਲ ਬਿਲਕੁਲ। ਔਰ ਲਾਸਟ ਤੇ ਆਪਾਂ ਜਿਹੜੀ ਹੈ ਤੁਹਾਡਾ ਫੋਨ ਨੰਬਰ ਵੀ ਦਵਾਂਗੇ, ਪਰ ਉਸ ਫੋਨ ਨੰਬਰ ਤੇ ਕਿਸੇ ਨੇ ਕਾਲ ਨਹੀਂ ਕਰਨੀ, ਉਹ ਵਟਸਐਪ ਰਾਹੀਂ ਤੁਸੀਂ ਸਕੀਮ ਜਾਣ ਸਕਦੇ ਹੋ, ਜਿਹੜੀਆਂ ਸਕੀਮਾਂ ਦੀ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਰਿਤੂ ਮੈਮ, ਜਿਹੜੇ ਬਜ਼ੁਰਗ ਹੋ ਜਾਂਦੇ ਨੇ 60 ਸਾਲ ਤੋਂ ਉੱਤੇ ਨੇ, ਔਰ ਉਹਨਾਂ ਵਾਸਤੇ ਸਰਕਾਰ ਕਿਹੜੀ ਸਕੀਮ ਹੈ, ਪਹਿਲਾਂ ਆਪਾਂ ਸ਼ੁਰੂਆਤ ਬੇਸਿਕ ਤੋਂ ਲੈ ਕੇ ਚੱਲਦੇ ਹਾਂ ਕਿ ਉਹਨਾਂ ਵਾਸਤੇ ਜਿਹੜੀਆਂ ਬੇਸਿਕ ਸਕੀਮ ਕਿਹੜੀਆਂ ਹੁੰਦੀਆਂ ਨੇ
2: ਜੀ। ਬੇਸਿਕ ਸਕੀਮਸ ਜਿਹੜੀਆਂ ਬਜ਼ੁਰਗਾਂ ਵਾਸਤੇ ਨੇ, ਸਾਰਿਆਂ ਨੂੰ ਹੀ ਪਤਾ ਕਿ 1500 ਰੁਪਏ ਦੀ ਪੈਨਸ਼ਨ ਮਿਲਦੀ ਹੈ
1: ਜੀ।
2: ਉਹ ਹਰ ਇੱਕ ਬਜ਼ੁਰਗ ਉਹ ਫਾਰਮ ਭਰ ਸਕਦੇ ਨੇ, ਸੇਵਾ ਕੇਂਦਰ ਦੇ ਵਿੱਚੋਂ ਫ੍ਰੀ ਮਿਲਦੇ ਨੇ ਉਹ ਫਾਰਮ, ਆਪਣੇ ਜਿਹੜੇ ਆਧਾਰ ਕਾਰਡ ਨਾਲ ਲਾ ਕੇ ਤੇ ਉਸ ਤੋਂ ਬਾਅਦ MC ਦੇ ਸਾਈਨ ਕਰਵਾ ਕੇ ਉਹਨਾਂ ਦੀ ਉਹ ਪੈਨਸ਼ਨ ਲੱਗ ਜਾਂਦੀ ਹੈ। ਉਸ ਤੋਂ ਇਲਾਵਾ ਇਹੀ ਬਜ਼ੁਰਗਾਂ ਦੀ ਪੈਨਸ਼ਨ ਦੇ ਵਿੱਚ ਜਿਹੜੇ ਬਜ਼ੁਰਗ BPL ਦੇ ਜਿਨ੍ਹਾਂ ਦੇ ਕਾਰਡ ਬਣੇ ਹੁੰਦੇ ਆ, ਜਿਨ੍ਹਾਂ ਨੂੰ ਨੀਲੇ ਜਾਂ ਪੀਲੇ ਕਾਰਡ ਕਹੇ ਜਾਂਦੇ ਆ, ਉਸ ਤੋਂ ਬਾਅਦ ਜੇ ਉਹ ਉਸ ਦੇ ਅੰਡਰਲਾਈਨ ਦੇ ਵਿੱਚ ਆਉਂਦੇ ਆ ਤਾਂ 300 ਰੁਪਏ ਹੋਰ ਵੀ ਐਕਸਟਰਾ ਜੁੜ ਜਾਂਦੇ,
1: 1500 ਪਲੱਸ 300
2: 1800 ਰੁਪਏ ਉਹਨਾਂ ਨੂੰ ਮਿਲ ਜਾਂਦਾ। ਇਹ ਬਜ਼ੁਰਗਾਂ ਵਾਸਤੇ ਸਕੀਮ ਬਹੁਤ ਚਿਰ ਤੋਂ ਚੱਲ ਰਹੀ ਹੈ ਤੇ ਇਹ ਲਾਹੇਵੰਦ ਸਕੀਮ ਵੀ ਹੈ ਹਰ ਇੱਕ ਬਜ਼ੁਰਗ ਦਾ। ਇਸ ਸਕੀਮ ਤੇ
1: ਸਿਰਫ ਉਹਨਾਂ ਨੇ ਸੇਵਾ ਕੇਂਦਰ ਚ ਜਾ ਕੇ
2: ਅਪਲਾਈ ਕਰਨਾ, ਆਧਾਰ ਕਾਰਡ ਦੇ ਕੇ ਅਪਲਾਈ ਕਰਨਾ, ਇਹ ਉਹ ਬਜ਼ੁਰਗਾਂ ਵਾਸਤੇ ਸਕੀਮ ਹੈ। ਤੇ ਬਜ਼ੁਰਗਾਂ ਵਾਸਤੇ ਜੇ ਇੱਕ ਹੋਰ ਦੱਸਿਆ ਜਾਵੇ, ਕਈ ਵਾਰੀ ਘਰ ਦੇ ਵਿੱਚ ਕਈ ਬਜ਼ੁਰਗ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਵਾਸਤੇ ਜੋ ਕਿ ਤੁਰ ਫਿਰ ਨਹੀਂ ਸਕਦੇ ਜਾਂ ਤੁਰ ਫਿਰ ਵੀ ਸਕਦੇ ਆ ਤਾਂ ਕਿਸੇ ਦਾ ਸਹਾਰਾ ਲੈਣਾ ਪੈਂਦਾ, ਉਹਨਾਂ ਵਾਸਤੇ ਆਪਣੇ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਵੀਲ ਚੇਅਰਸ ਪ੍ਰੋਵਾਈਡ ਹੋ ਜਾਂਦੀਆਂ ਨੇ। ਇਹ ਫ੍ਰੀ ਆਫ ਕੋਸਟ ਹੁੰਦੀ ਹੈ, ਕੋਈ ਇਹਦੇ ਪੈਸੇ ਨਹੀਂ ਲੈਂਦੇ ਉਹ, ਜਾਂ ਉਹਦੇ ਵਿੱਚ 7 ਤਰ੍ਹਾਂ ਦੇ ਇਕੁਪਮੈਂਟਸ ਮਿਲਦੇ ਆ ਜਿਹਦੇ ਵਿੱਚ ਕਿ ਸੋਟੀਆਂ ਜਿਹਨੂੰ ਸਟਿਕਸ ਕਹਿ ਦਿੰਦੇ ਆ, ਫੜ ਕੇ ਸਹਾਰਾ ਲੈ ਕੇ ਤੁਰਨ ਵਾਸਤੇ, ਕੰਨਾਂ ਦੀ ਮਸ਼ੀਨ ਤੇ ਢੂਈ ਦੀਆਂ ਬੈਲਟਾਂ, ਕਾਲਰ ਦੀਆਂ ਬੈਲਟਾਂ ਤੇ ਜਿਹੜੇ ਗੋਡਿਆਂ ਦੇ ਕਵਰ ਨਹੀਂ ਕਵਰ ਕਹਿ ਦਿੰਦੇ ਆ ਉਹ ਮਿਲ ਜਾਂਦੇ ਆ, ਤੇ ਇੱਕ ਜਿਹੜੀ ਬੈਕ ਦੀ ਬੈਲਟ ਹੁੰਦੀ ਹੈ ਇਹ ਮਿਲਦੀ ਹੈ, ਤੇ ਕੰਨਾਂ ਦੀ ਸੁਣਨ ਵਾਲੀ ਮਸ਼ੀਨ, ਇਹ ਸਭ ਸਮਾਨ ਫ੍ਰੀ ਮਿਲਦੇ ਆ ਸਿਵਲ ਹਸਪੀਟਲ ਦੇ ਵਿੱਚ।
1: ਉਸਦੇ ਲਈ ਅਪਲਾਈ ਕਿਵੇਂ ਕਰਨਾ ਹੁੰਦਾ?
2: ਉਸ ਦੇ ਵਿੱਚ ਅਪਲਾਈ ਕਰਨ ਵਾਸਤੇ ਸਾਨੂੰ ਆਪਣਾ ਆਧਾਰ ਕਾਰਡ ਚਾਹੀਦਾ, ਇੱਕ ਇਨਕਮ ਸਰਟੀਫਿਕੇਟ ਜਿਹਨੂੰ ਕਹਿ ਦਿੰਦੇ ਆ ਉਹ ਸਰਟੀਫਿਕੇਟ ਚਾਹੀਦਾ ਹੁੰਦਾ। ਜੇ ਮੈਨੂੰ ਕੋਈ ਮੈਸੇਜ ਕਰਦੇ ਸਿਰਫ ਵਟਸਐਪ ਮੈਸੇਜ ਵੀ ਉਹਨਾਂ ਨੂੰ ਸਮਾਨ ਚਾਹੀਦਾ ਤਾਂ ਮੈਂ ਉਹਨਾਂ ਨੂੰ ਫਾਰਮ ਪਹੁੰਚਦਾ ਉਸ ਵਟਸਐਪ ਤੋਂ ਕਰ ਸਕਦੀ ਹਾਂ, ਉਹ ਆਪਣਾ ਕਿੱਥੋਂ ਵੀ ਪ੍ਰਿੰਟ ਆਊਟ ਕਢਾ ਕੇ ਸਿਰਫ ਸਰਪੰਚ ਦੇ ਸਾਈਨ ਹੋਣਗੇ ਤੇ ਉਹ ਆ ਕੇ ਸਿਵਲ ਹਸਪਤਾਲ ਦੇ ਵਿੱਚ ਆਪਣਾ ਜਮ੍ਹਾਂ ਕਰਾਉਣ। ਜਿਹੜੀਆਂ ਕੰਨਾਂ ਦੀਆਂ ਮਸ਼ੀਨਾਂ ਨੇ ਇਹ ਸਪੈਸੀਫਿਕ ਡੇ ਦੇ ਕੈਂਪ ਲੱਗਦੇ ਆ ਤੇ ਜਿਹੜਾ ਬਾਕੀ ਸਮਾਨ ਉਹ ਅਵੇਲੇਬਲ ਰਹਿੰਦਾ ਹੀ ਇੱਥੇ ਵਨ ਸਟਾਪ ਸੈਂਟਰ
1: ਦੇ ਵਿੱਚ। ਮਾਫ ਕਰਨਾ, ਸਿਵਲ ਹਸਪੀਟਲ ਦੇ ਵਿੱਚ ਜਾ ਕੇ ਕਿੱਥੇ ਇਹਨਾਂ ਨੇ ਇਹ ਸਾਰਾ ਅਪਲਾਈ ਕਰਨਾ?
2: ਸਿਵਲ ਹਸਪੀਟਲ ਦੇ ਵਿੱਚ ਡਾਇਲਸਿਸ ਸੈਂਟਰ ਬਣਿਆ ਹੋਇਆ, ਜਦੋਂ ਰਾਈਟ ਸਾਈਡ ਆਪਾਂ ਐਂਟਰ ਕਰਦੇ ਹਾਂ ਅੰਦਰ ਵੜਦੇ ਹਾਂ, ਸੱਜੇ ਹੱਥ ਨੂੰ ਤਾਂ ਪੌੜੀਆਂ ਚੜ ਕੇ ਰੈਂਪ ਬਣਿਆ ਹੋਇਆ ਕਿਉਂਕਿ ਬਜ਼ੁਰਗ ਜਾਂਦੇ, ਰੈਂਪ ਬਣਿਆ ਹੋਇਆ, ਉਸ ਦੇ ਉੱਪਰ ਇੱਕ ਵਨ ਸਟਾਪ ਸੈਂਟਰ ਬਣਿਆ ਹੋਇਆ, ਉੱਥੇ ਵਨ ਸਟਾਪ ਸੈਂਟਰ ਦੇ ਵਿੱਚ ਉਹਨਾਂ ਦੇ ਮੁਲਾਜ਼ਮ ਹੁੰਦੇ, ਉਹਨਾਂ ਨੂੰ ਸਰਟੀਫਿਕੇਟ ਦੇ ਦਿਓ ਆਪਣਾ ਤੇ ਆਪਾਂ ਨੂੰ ਜਿਹੜਾ ਵੀ ਸਮਾਨ ਆਪਾਂ ਨੂੰ ਚਾਹੀਦਾ ਉਹ ਪ੍ਰੋਵਾਈਡ ਕਰਵਾ ਦਿੰਦੇ ਆ। ਯਾਨੀ ਕਿ
1: ਜਿਹੜੇ ਬਜ਼ੁਰਗ ਚੱਲ ਫਿਰ ਨਹੀਂ ਸਕਦੇ ਉਹਨਾਂ ਲਈ ਵੀਲ ਚੇਅਰ ਹੈ, ਸਟਿੱਕ ਵੀ ਹੈ ਕਮਰ ਦੀਆਂ, ਯਾਨੀ ਕਿ ਆਪਾਂ ਕਹਿੰਦੇ ਹਾਂ ਕਿ ਬੈਲਟਾਂ ਹੋ ਗਈਆਂ, ਉਸ ਤੋਂ ਇਲਾਵਾ ਕੰਨ ਜਿਨ੍ਹਾਂ ਨੂੰ ਉੱਚਾ ਸੁਣਦਾ ਉਹਨਾਂ ਵਾਸਤੇ ਕੰਨਾਂ ਦੀ ਮਸ਼ੀਨ।
2: ਜੀ ਹਾਂਜੀ, ਇਹ ਬਿਲਕੁਲ ਫ੍ਰੀ ਆਫ ਕੋਸਟ ਹੁੰਦਾ, 1 ਰੁਪਿਆ ਵੀ ਇਹਨਾਂ ਦਾ ਸਰਕਾਰ ਨਹੀਂ ਲੈਂਦੀ।
1: ਇਸ ਦੇ ਲਈ ਆਨਲਾਈਨ ਫਾਰਮ ਪਿਆ ਹੁੰਦਾ?
2: ਜੀ ਆਨਲਾਈਨ ਫਾਰਮ ਨਹੀਂ ਮਿਲਦੇ, ਮਾਫ ਕਰਨਾ, ਇਹ ਫਾਰਮ ਲੈਣੇ ਹੀ ਪੈਂਦੇ, ਜਾਂ ਤਾਂ ਸਿਵਲ ਹਸਪੀਟਲ ਚੋਂ ਜਾ ਕੇ ਲੈ ਸਕਦੇ ਆ, ਜਾਂ ਫਿਰ ਜਿਵੇਂ ਮੈਂ ਦੱਸਿਆ ਕਿ ਵਟਸਐਪ ਤੇ ਮੈਨੂੰ ਸਿਰਫ ਉਹ ਮੈਸੇਜ

0: ਭਰਨ ਕੀ ਆ ਫਾਰਮ ਭੇਜ ਦੋ
1: ਜੀ ਤੋਂ ਮੈਂ ਉਹਨਾਂ ਨੂੰ ਭੇਜ ਸਕਦਾ ਪ੍ਰੋਸੈਸ ਹੁੰਦਾ
0: ਇਹ ਸਿਰਫ ਇੱਕ ਦਿਨ ਦਾ ਹੀ ਜੀ ਅੱਜ ਆਪਾਂ ਫਾਰਮ ਤੇ ਸਾਈਨ ਕਰਾਇਆ ਸਰਪੰਚ ਤੋਂ ਕੱਲ ਨੂੰ ਆਪਾਂ ਆਏ ਤੇ ਉਹਨਾਂ ਤੋਂ ਸਮਾਨ ਲੈ ਲਿਆ ਜ਼ਿਆਦਾਤਰ ਉੱਥੇ ਅਵੇਲੇਬਲ ਹੀ ਰਹਿੰਦਾ ਸਮਾਨ
1: ਇੱਕ ਫੋਨ ਕਾਲ ਲੈਣੇ ਆ ਤੇ ਇਸੇ ਹੀ ਸਕੀਮ ਤੇ ਮੈਂ ਵਾਪਿਸ ਆਉਂਗੀ ਹੈਲੋ ਜੀ 0164-2240-331 ਹੋ ਚੁੱਕਾ ਹੈ ਜੀ ਡਾਇਲ ਹੈਲੋ
2: ਹਾਂਜੀ ਹੈਲੋ
1: ਨਮਸਕਾਰ ਜੀ
2: ਨਮਸਕਾਰ ਜੀ
1: ਆਪਣਾ ਨਾਮ ਦੱਸ ਦਿਓ
2: ਗੁਰਚਰਨ ਸਿੰਘ ਜੀ
1: ਗੁਰਚਰਨ ਸਿੰਘ ਜੀ ਸਵਾਗਤ ਹੈ ਕੀ ਸਵਾਲ ਹੈ ਸਰ
2: ਬੁਢਾਪਾ ਪੈਸਾ ਹੈ ਜੀ ਲੈਣੀ ਹੈ ਜੀ
1: ਜੀ ਤੁਸੀਂ ਅਜੇ ਤੱਕ ਨਹੀਂ ਲਈ ਫਾਰਮ ਨਹੀਂ ਭਰਿਆ ਹੋਇਆ
2: ਨਾ ਜੀ ਭਰਿਆ ਕਰਨ ਤੇ ਕੋਈ ਜ਼ਮੀਨ ਹੈ ਮੇਰੇ 4 ਕਿੱਲੇ ਜ਼ਮੀਨ ਹੈ ਜੀ
1: ਜੀ ਰੀਤੂ ਮੈਮ
0: ਜੀ 4 ਕਿੱਲੇ ਜ਼ਮੀਨ ਹੈ ਤਾਂ ਬੱਚਿਆਂ ਨੂੰ ਚਾਹੀਦਾ ਕਿ ਉਹ ਤੁਹਾਡੀ ਸਹਾਇਤਾ ਕਰਨ
1: ਜੀ
0: ਇਹ ਸਕੀਮਾਂ ਵੈਸੇ ਆਪਾਂ ਲੈ ਤਾਂ ਲੈਣੇ ਆ ਸਰਕਾਰੀ ਪਰ ਜਿਹੜੀਆਂ ਸਕੀਮਾਂ ਹੁੰਦੀਆਂ ਨੇ ਇਹ ਉਹਨਾਂ ਵਾਸਤੇ ਹੁੰਦੀਆਂ ਨੇ ਜਿਹੜੇ ਲੋੜਵੰਦ ਹੁੰਦੇ ਆ ਜਿਨ੍ਹਾਂ ਕੋਲੇ ਕੁਛ ਵੀ ਨਹੀਂ ਹੁੰਦਾ ਉਹਨਾਂ ਵਾਸਤੇ ਸਕੀਮਾਂ ਆਈਆਂ ਹੁੰਦੀਆਂ ਤੇ ਆਪਾਂ ਨੂੰ ਵੀ ਚਾਹੀਦਾ ਹੁੰਦਾ ਉਹ ਲੋੜਵੰਦਾਂ ਤੱਕ ਇਹ ਸਕੀਮਾਂ ਪਹੁੰਚ ਜਾਣ
1: ਜੀ ਕੀ ਤੁਹਾਡੇ ਜਿਹੜੇ ਬੱਚੇ ਤੁਹਾਡੇ ਨਾਲ ਰਹਿ ਰਹੇ ਨੇ
2: ਹਾਂਜੀ
1: ਹਾਂ ਪ੍ਰੋਪਰ ਜਿਵੇਂ ਆਪਾਂ ਨੂੰ ਜਿਹੜੀਆਂ ਜ਼ਰੂਰਤਾਂ ਨੇ ਸਾਡੀ ਜੇ ਪੂਰੀ ਕਰਦੇ ਨੇ ਤਾਂ ਮੈਨੂੰ ਲੱਗਦਾ ਇਹ ਸਕੀਮਾਂ ਜਿੰਨਾ ਜਿਹੜੇ BPL ਜਿਨ੍ਹਾਂ ਦੇ ਕਾਰਡ ਬਣੇ ਆ ਜਾਂ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਉਹ ਜ਼ਿਆਦਾ ਵਧੀਆ ਰਹਿਣਗੀਆਂ ਹੈ ਨਾ
2: ਹਾਂਜੀ
1: ਤਾਂ ਮੇਰੇ ਖਿਆਲ ਤੇ ਜੇ ਤੁਹਾਡੇ ਬੱਚੇ ਤੁਹਾਡੀ ਚੰਗੀ ਸੰਭਾਲ ਕਰ ਰਹੇ ਨੇ ਤਾਂ ਮੇਰੇ ਖਿਆਲ ਤੇ ਇਹ ਉਹਨਾਂ ਤੇ ਹੀ ਉਹਨਾਂ ਹੋਣਾ ਚਾਹੀਦਾ ਹੈ ਨਾ ਰੀਤੂ ਮੈਮ
0: ਜੀ ਬਿਲਕੁਲ ਮੈਂ ਤਾਂ ਪਹਿਲਾਂ ਹੀ ਕਹਿੰਦੀ ਹਾਂ ਕਿ ਸਕੀਮਾਂ ਜਿਹੜੀਆਂ ਵੀ ਸਰਕਾਰ ਦਿੰਦੀ ਹੈ ਉਹਨਾਂ ਤੱਕ ਪਹੁੰਚ ਜਾਣ ਜਿਨ੍ਹਾਂ ਨੂੰ
1: ਜ਼ਰੂਰਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਤੇ ਨਾਲ ਹੀ ਮੈਂ ਇਸੇ ਹੀ ਗੱਲ ਤੇ ਦੁਬਾਰਾ ਆਉਂਗੀ ਤੁਸੀਂ ਪੈਨਸ਼ਨ ਸਕੀਮ ਬੋਲੀ ਉਸ ਤੋਂ ਬਾਅਦ ਤੁਸੀਂ ਕਿਹਾ ਕਿ 1500 ਜੇ ਉਹਨਾਂ ਦਾ BPL ਤੋਂ ਕਾਰਡ ਬਣਿਆ ਤਾਂ 300 ਐਡ ਹੋ ਜਾਂਦਾ 1800 ਹੈ ਸਿਵਲ ਹਸਪੀਟਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਮਿਲਦੀਆਂ ਨੇ ਉਹ ਇੱਕ ਫਾਰਮ ਭਰਨਾ ਸਰਪੰਚ ਜੀ ਦੇ ਸਾਈਨ ਕਰਾਉਣੇ ਆ ਤਾਂ ਉਹਨਾਂ ਨੂੰ ਅਗਲੇ ਦਿਨ ਇਸ ਤੋਂ ਇਲਾਵਾ ਹੋਰ ਤੁਹਾਡੇ ਕੋਲ ਕਿਹੜੀ ਸਕੀਮ ਹੈ
0: ਬਜ਼ੁਰਗਾਂ ਵਾਸਤੇ ਇਹੀ ਸਕੀਮਾਂ ਨੇ ਜੀ ਫਿਲਹਾਲ ਤੇ ਜਿਹੜੇ ਬਾਕੀ ਮੇਰੇ ਕੋਲ ਔਰਤਾਂ ਤੇ ਬੱਚਿਆਂ ਤੇ ਬੱਚਿਆਂ ਤੋਂ ਲੈ ਕੇ 70-80 ਸਾਲ ਦੇ ਬਜ਼ੁਰਗਾਂ ਤੱਕ ਸਾਰਿਆਂ ਵਾਸਤੇ ਇੱਥੇ ਸਕੀਮਸ ਦੱਸੀਆਂ ਜਾਣਗੀਆਂ
1: ਬਜ਼ੁਰਗਾਂ ਦੇ ਨਾਲ ਨਾਲ ਤੁਸੀਂ ਇੱਕ ਜਿਸ ਤਰ੍ਹਾਂ ਔਰਤਾਂ ਨੇ ਵਿਧਵਾ ਜਿਹਨਾਂ ਨੂੰ ਆਪਾਂ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਜਿਹਨਾਂ ਦੇ ਪਤੀ ਦੀ ਡੈਥ ਹੋ ਚੁੱਕੀ ਹੈ ਤਾਂ ਉਹਨਾਂ ਲਈ ਜਿਹੜੀ ਪੈਨਸ਼ਨ ਲੱਗਦੀ ਹੈ ਉਹ ਕੀ ਸਕੀਮ ਹੈ
0: ਉਹ ਵੀ ਜੀ 1500 ਰੁਪਇਆ ਹੀ ਮਹੀਨੇ ਦਾ ਮਿਲਦਾ
1: ਜੀ
0: ਤੇ ਕੋਈ ਬਹੁਤਾ ਤੇ ਹੈ ਨੀ ਗੁਜ਼ਾਰਾ ਨਹੀਂ ਹੁੰਦਾ ਪਰ ਇਸ ਦੇ ਨਾਲ ਕੀ ਹੁੰਦਾ ਕਿ ਜਿਹੜੇ ਬੀਬੀਆਂ ਦੇ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੁੰਦੀ ਹੈ ਉਹਨਾਂ ਦੇ ਬੱਚਿਆਂ ਨੂੰ ਇੱਕ ਸਕੀਮ ਹੋਰ ਵਧੀਆ ਮਿਲ ਜਾਂਦੀ ਹੈ ਉਸ ਦੇ ਵਿੱਚ ਕੀ ਹੁੰਦਾ 1500 ਰੁਪਏ ਮਾਂ ਨੂੰ ਤਾਂ ਮਿਲ ਹੀ ਰਹੇ ਹੈ ਨਾਲ ਹੀ ਬੱਚੇ ਦੀ ਵੀ 1500 ਰੁਪਏ ਹੋਰ ਪੈਨਸ਼ਨ ਲੱਗ ਜਾਂਦੀ ਹੈ ਉਹਦੇ ਵਿੱਚ ਸ਼ਰਤ ਇਹ ਹੁੰਦੀ ਹੈ ਕਿ ਬੱਚਾ ਪੜ੍ਹਦਾ ਹੋਣਾ ਚਾਹੀਦਾ ਬੱਚਾ ਪੜ੍ਹਦਾ ਹੋਵੇ ਤੇ ਉਸ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੋਵੇ ਉਸ ਬੱਚੇ ਨੂੰ 1500 ਤੋਂ ਇਲਾਵਾ 4000 ਪੈਨਸ਼ਨ ਦੂਜੀ ਹੋਰ ਮਿਲ ਜਾਂਦੀ ਹੈ ਜਿਹਦਾ ਨਾਮ ਸਪੋਂਸਰ ਸਕੀਮ ਹੈ
1: ਜੀ
0: ਇਸ ਸਕੀਮ ਦੇ ਤਹਿਤ 5500 ਰੁਪਇਆ ਉਹਨਾਂ ਬੱਚਿਆਂ ਨੂੰ ਮਿਲ ਜਾਂਦਾ ਜਿਹੜੇ ਕਿ ਲੋੜਵੰਦ ਨੇ ਮੈਂ ਪਹਿਲਾਂ ਹੀ ਇਹ ਦੱਸਿਆ ਕਿ ਇਹ ਸਕੀਮਾਂ ਉਹਨਾਂ ਪਰਿਵਾਰਾਂ ਵਾਸਤੇ ਨੇ ਜਿਹੜੇ ਲੋੜਵੰਦ ਨੇ ਜਿਹੜੇ ਜ਼ਿਮੀਦਾਰ ਹੈ ਜਾਂ ਸਰਕਾਰੀ ਨੌਕਰੀਆਂ ਤੇ ਨੇ ਪਲੀਜ਼ ਇਹ ਫਾਰਮ ਨਾ ਅਪਲਾਈ ਕਰਨ ਉਹਨਾਂ ਨੂੰ ਇਹ ਸਕੀਮਾਂ ਦਾ ਫਾਇਦਾ ਨਹੀਂ ਮਿਲੇਗਾ
1: ਜੀ ਤੁਸੀਂ ਇੱਕ ਚੀਜ਼ ਕਹੀ ਕਿ ਜਿਸ ਤਰ੍ਹਾਂ ਆਪਾਂ ਵਿਧਵਾ ਪੈਨਸ਼ਨ ਜਿਹੜੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ 60 ਸਾਲ ਤੋਂ ਉਮਰ ਤੋਂ ਵੱਡੀ ਲੇਡੀ ਹੈ ਤਾਂ ਕੀ ਦੋਨੋਂ ਸਕੀਮਾਂ ਬੁਢਾਪਾ ਪੈਨਸ਼ਨ ਤੇ ਜਿਹੜੀ ਇਹ ਪੈਨਸ਼ਨ ਇਹ ਦੋਨੋਂ ਇਕੱਠੀਆਂ
0: ਜੀ ਨਹੀਂ ਇੱਕ ਹੀ ਸਕੀਮ ਮਿਲਦੀ ਹੈ
1: ਜੀ ਤੇ ਉਸ ਤੋਂ ਇਲਾਵਾ ਬੱਚਿਆਂ ਦੀ ਜਿਹੜੀ ਨਾਲ ਤੁਸੀਂ ਕਹੀ ਉਹ ਕਿੰਨੇ ਪੈਸੇ ਕਹੇ ਕਿ ਜਿਹੜੇ ਮਿਲਦੇ ਨੇ
0: ਜੀ ਬੱਚਿਆਂ ਨੂੰ 1500 ਰੁਪਇਆ ਪਹਿਲਾਂ ਮਿਲਦਾ ਉਸ ਤੋਂ ਬਾਅਦ 4000 ਰੁਪਏ ਮਿਲਦਾ 5500 ਟੋਟਲ ਹੋ ਜਾਂਦਾ ਦੋ ਬੱਚਿਆਂ ਵਾਸਤੇ ਸਕੀਮ ਰਹੂਗੀ ਪਲੱਸ ਮਾਂ ਦੇ 1500 ਹੋ ਗਏ ਇਸ ਤਰੀਕੇ ਨਾਲ 12,000 ਰੁਪਏ ਮਿਲ ਜਾਂਦੇ ਆ
1: ਯਾਨੀ ਕਿ
0: ਚੰਗਾ ਗੁਜ਼ਾਰਾ ਕਰ ਸਕਦੇ ਰੋਟੀ ਪਾਣੀ ਉਹਨਾਂ ਦਾ ਚੱਲ ਸਕਦਾ ਵਧੀਆ ਤਰੀਕੇ ਨਾਲ ਕਿਉਂਕਿ ਜੇ ਉਮਰ ਘੱਟ ਹੈ ਜੇ ਮੰਨ ਲਓ ਬੱਚੇ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਇਟ ਮੀਨਸ ਮਾਂ ਦੀ ਉਮਰ 40-42 ਸਾਲ ਤਾਂ ਹੋਊਗੀ ਤਾਂ ਉਹ ਆਪਦੀ ਕੋਈ ਜੋਬ ਵੀ ਕਰ ਸਕਦੀ ਨਾਲ ਨਾਲ ਤਾਂ ਬੱਚਿਆਂ ਦਾ ਤਾਂ ਕਿ ਪਾਲਣਾ ਚੰਗੀ ਤਰ੍ਹਾਂ ਹੋ ਸਕੇ ਜਿਹੜੇ ਬੱਚੇ ਆ ਇਹਦੇ ਵਾਸਤੇ ਇਹ ਜ਼ਰੂਰੀ ਹੈ ਕਿ ਬੱਚੇ ਪੜ੍ਹਦੇ ਹੋਣ ਕਿਉਂਕਿ ਇਹ ਸਕੀਮਾਂ ਉਹੀ ਬੱਚੇ ਲੈ ਸਕਦੇ ਜਿਹੜੇ ਪੜ੍ਹ ਰਹੇ ਹੋਣ 70% ਤੱਕ ਉਹਨਾਂ ਦੀ ਹਾਜ਼ਰੀ ਸਕੂਲ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਉਹ ਬੱਚੇ ਆ ਜਿਹੜੇ ਉਹਨਾਂ ਦੇ ਮਾਂ ਪਿਓ ਦੇ ਕੋਲੇ ਕੋਈ ਐਡੀ ਪ੍ਰੋਪਰਟੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਸਾਰੇ ਦੇ ਸਾਰੇ ਜਾ ਕੇ ਫਾਰਮ ਭਰ ਦਈਏ ਉਹਨਾਂ ਦੇ ਘਰ ਦੀ ਹਾਲਾਤ ਦੇਖ ਕੇ ਹੀ ਉਹਨਾਂ ਨੂੰ ਇਹ ਪੈਨਸ਼ਨ ਮਿਲੂਗੀ ਅਦਰਵਾਈਜ਼ ਇਹ ਪੈਨਸ਼ਨ ਨਹੀਂ ਮਿਲੂਗੀ
1: ਜੀ ਯਾਨੀ ਕਿ ਇੱਕ ਲੇਡੀ ਉਸਦੇ ਦੋ ਬੱਚੇ ਜਿਨ੍ਹਾਂ ਨੂੰ ਰਲ ਕੇ ਲਾ ਕੇ ਉਹ 12,000 ਰੁਪਇਆ ਉਹਨਾਂ ਨੂੰ ਮਿਲ ਜਾਂਦਾ ਜੀ 0164-2240-331 ਹੋ ਚੁੱਕਾ ਜੀ ਡਾਇਲ ਹੈਲੋ
2: ਹੈਲੋ ਜੀ
1: ਨਮਸਕਾਰ ਸਰ ਆਪਣਾ ਨਾਮ ਦੱਸ ਦਿਓ
2: ਅਸ਼ੋਕ ਕੁਮਾਰ
1: ਜੀ ਸਵਾਗਤ ਹੈ ਪ੍ਰੋਗਰਾਮ ਚ ਤੇ ਕੀ ਸਵਾਲ ਹੈ ਤੁਹਾਡਾ
2: ਮੇਰਾ ਸਵਾਲ ਇਹ ਹੈ ਜੀ ਮੈਨੂੰ ਕੀ ਸੁਣਦਾ
1: ਜੀ

0: ਮੈਡਮ ਕਹਿੰਦੇ ਸੀ ਨਾ ਫਾਰਮ ਮਿਲ ਕੇ ਤੇ ਉਹ ਐਮਐਲਏ ਸੀ
1: ਕਾਪੀ ਪੈਨ ਆਪਣੇ ਹੱਥ ਹੇਠਾਂ ਰੱਖਣਾ ਉਸ ਨੰਬਰ ਤੇ ਤੁਸੀਂ ਵਟਸਐਪ ਕਰਕੇ ਮੰਗਵਾ ਸਕਦੇ ਹੋ ਉਸ ਨੰਬਰ ਤੇ ਤੁਸੀਂ ਕਾਲ ਨੀ ਕਰਨੀ ਸਿਰਫ ਵਟਸਐਪ ਰਾਹੀਂ ਤੁਹਾਨੂੰ ਫਾਰਮ ਘਰ ਪਹੁੰਚੇਗਾ
0: ਠੀਕ ਹੈ ਜੀ ਮੈਂ ਹੁਣ ਬਾਹਰ
1: ਜੀ ਕੋਈ ਗੱਲ ਨੀ ਤੁਸੀਂ ਸਿਵਲ ਹਸਪੀਟਲ ਪਹੁੰਚੋ ਜਿੱਥੇ ਮੈਡਮ ਨੇ ਕਿਹਾ ਉੱਥੇ ਫਾਰਮ ਮਿਲ ਜਾਏਗਾ ਤੁਸੀਂ ਭਰ ਕੇ ਐਮਸੀ ਦੇ ਸਾਈਨ ਕਰਾ ਕੇ ਅਗਲੇ ਦਿਨ ਜਮਾ ਕਰਾ ਦੋਗੇ ਤੇ ਤੁਹਾਨੂੰ ਸਕੀਮ ਜਿਹੜੀ ਉਹ ਮਿਲ
0: ਜਾਏਗੀ
2: ਜੀ ਡਾਇਲਸਿਸ ਸੈਂਟਰ ਦੇ ਉੱਪਰ ਵਨ ਸਟੋਪ ਸੈਂਟਰ ਬਣਿਆ ਹੋਇਆ ਜਿਹੜੀਆਂ ਕੰਨਾਂ ਦੀਆਂ ਮਸ਼ੀਨਾਂ ਨੇ ਜੀ ਇਹ ਕੈਂਪ ਲੱਗਦੇ ਆ ਤਿੰਨ ਤਿੰਨ ਮਹੀਨਿਆਂ ਬਾਅਦ ਇਹ ਰੈਗੂਲਰ ਨੀ ਮਿਲਦੇ ਬਾਕੀ ਸਮਾਨ ਰੈਗੂਲਰ ਮਿਲ ਜਾਂਦਾ ਹਾਂਜੀ ਕੈਂਪ ਲੱਗੂਗਾ ਜੀ 200 ਲੋਕਾਂ ਦਾ ਕੈਂਪ ਹੁੰਦਾ ਪਰ ਇੱਕ ਵਾਰੀ ਪਤਾ ਕਰ ਸਕਦੇ ਹੋ ਮੈਨੂੰ ਹੁੰਦਾ ਕਿ ਬਜ਼ੁਰਗ ਨੇ ਤੇ ਜਿਆਦਾ ਭਕਾਈ ਕਰਨੀ ਔਖੀ ਹੋ ਜਾਂਦੀ ਹੈ ਤੇ ਉਹ ਨਾ ਹੀ ਜਾਣ ਤੇ ਸਾਨੂੰ ਪਤਾ ਕਰ ਲੈਣ ਜਾਂ ਵਟਸਐਪ ਨੰਬਰ ਤੇ ਮੈਸੇਜ ਪਾ ਦੇਣ ਵੀ ਮਸ਼ੀਨ ਚਾਹੀਦੀ ਹੈ ਤਾਂ ਜਦੋਂ ਕੈਂਪ ਲੱਗਦਾ ਅਸੀਂ ਮੈਸੇਜ ਕਰ ਦਿੰਨੇ ਆ ਤੇ ਉਹ ਮਸ਼ੀਨ ਉਹਨਾਂ ਨੂੰ ਮਿਲ ਜਾਂਦੀ ਹਾਂਜੀ ਹਾਂਜੀ ਜੀ ਮਿਲ ਜਾਂਦੀ ਹੈ ਜੀ ਬਿਲਕੁਲ ਉਮਰ 60 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ
1: ਜਾਂ ਤਾਂ ਤੁਸੀਂ ਜਿਹੜਾ ਵਨ ਸਟੋਪ ਜਿਹੜਾ ਦੱਸਿਆ ਇਹਨਾਂ ਨੇ ਡਾਇਲਸਿਸ ਰੂਮ ਦੇ ਉੱਪਰ ਤੁਸੀਂ ਉੱਥੇ ਪਤਾ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਜਿਹੜਾ ਵਟਸਐਪ ਨੰਬਰ ਮੈਂ ਦੱਸਾਂਗੀ ਉੱਥੇ ਪਤਾ ਕਰ ਸਕਦੇ ਹੋ ਜਦੋਂ ਇਹ ਕੈਂਪ ਲੱਗੇਗਾ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਮੈਮ ਦੁਬਾਰਾ ਤੋਂ ਹੁਣ ਫਿਰ ਔਰਤਾਂ ਲਈ ਇਸ ਤੋਂ ਇਲਾਵਾ ਸਰਕਾਰ ਦੀਆਂ ਕਿਹੜੀਆਂ ਸਕੀਮਾਂ ਨੇ
2: ਇਹ ਸਕੀਮ ਜੀ ਜਿਹੜੀਆਂ ਪ੍ਰੈਗਨੈਂਟ ਲੇਡੀਜ਼ ਨੇ ਉਹਨਾਂ ਵਾਸਤੇ ਸੈਂਟਰ ਗੌਰਮੈਂਟ ਦੀ ਸਕੀਮ ਹੈ ਜਿਹਦਾ ਨਾਮ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਉਸ ਦੇ ਤਹਿਤ ਪਹਿਲਾ ਬੱਚਾ ਹੋਣ ਤੇ 5,000 ਤੇ ਦੂਜਾ ਬੱਚਾ ਜੇਕਰ ਉਹ ਬੇਟੀ ਹੈ ਤਾਂ 6,000 ਮਿਲਦੇ ਹੈ ਕਿਸ਼ਤਾਂ ਦੇ ਵਿੱਚ ਇਹ ਪੈਸੇ ਆਉਂਦੇ ਜਿਹੜਾ ਪਹਿਲਾ ਬੱਚਾ ਉਹਦੀ ਤਾਂ ਪ੍ਰੈਗਨੈਂਸੀ ਤੋਂ 3 ਮਹੀਨਿਆਂ ਬਾਅਦ ਹੀ ਕਿਸ਼ਤ ਹੈ ਜਿਹੜੀ ਆਪਣੇ ਖਾਤੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਪਰ ਦੂਜਾ ਬੱਚਾ ਕਹਿ ਦਿੰਦੇ ਕਿ ਬੇਟੀ ਹੋਵੇ ਤਾਂ ਮਿਲਦਾ ਤਾਂ ਬੱਚਾ ਹੋਣ ਤੋਂ ਮਤਲਬ ਡਿਲੀਵਰੀ ਹੋਣ ਤੋਂ 3 ਮਹੀਨਿਆਂ ਬਾਅਦ ਇਹ ਪੈਸੇ 3 ਕਿਸ਼ਤਾਂ ਦੇ ਵਿੱਚ ਖਾਤੇ ਦੇ ਵਿੱਚ ਡਾਇਰੈਕਟ ਆ ਜਾਂਦੇ
1: ਕਿੰਨੀ ਵਾਰੀ ਮਿਲਣਗੇ
2: 2 ਵਾਰੀ ਮਿਲਣਗੇ ਜੀ ਮਤਲਬ 2 ਬੱਚਿਆਂ ਤੇ 1 ਬੱਚੇ ਤੇ 5,000 1 ਬੱਚੇ ਤੇ 6,000 ਦੂਜਾ ਬੱਚਾ ਜੇਕਰ ਧੀ ਹੈ ਕਿਉਂਕਿ ਧੀਆਂ ਨੂੰ ਬਚਾਉਣ ਵਾਸਤੇ ਵੀ ਸਾਡਾ ਇਹ ਸਰਕਾਰ ਦਾ ਉਪਰਾਲਾ ਹੈ ਤੇ ਤਾਂ ਹੀ ਉਹਨਾਂ ਨੂੰ ਇਹ ਸਕੀਮ ਮਿਲ ਸਕਦੀ ਹੈ
1: ਯਾਨੀ ਕਿ ਜਦੋਂ ਪਹਿਲਾ ਬੱਚਾ ਹੁੰਦਾ ਉਦੋਂ 5,000 ਦੂਸਰਾ ਬੱਚਾ ਜੇ ਬੇਟੀ ਹੈ ਤਾਂ 6,000 ਮਿਲੇਗਾ ਇਸ ਦੇ ਲਈ ਕਿੱਥੇ ਅਪਲਾਈ ਕਰਨਾ ਪੈਂਦਾ
2: ਆਂਗਨਵਾੜੀ ਜਿਹੜੇ ਸੈਂਟਰ ਹੈ ਜੀ ਉਹਨਾਂ ਦੇ ਵਿੱਚ ਅਪਲਾਈ ਕਰਦੀਆਂ ਨੇ ਉਹਨਾਂ ਨੂੰ ਜਿਹੜੀਆਂ ਆਂਗਨਵਾੜੀ ਦੀਆਂ ਆਸ਼ਾ ਵਰਕਰ ਨੇ ਜਾਂ ਵਰਕਰਸ ਨੇ ਉਹਨਾਂ ਨੂੰ ਤੁਸੀਂ ਇਹ ਕਹਿ ਸਕਦੇ ਹੋ ਕਿ ਸਾਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਸਾਡਾ ਕਾਰਡ ਭਰ ਦਿਓ ਵੈਸੇ ਤਾਂ ਕਿ ਆਂਗਨਵਾੜੀ ਦੀਆਂ ਜਿਹੜੀਆਂ ਬੀਬੀਆਂ ਨੇ ਉਹ ਆਪਣੇ ਕੰਮ ਨੂੰ ਬੜੇ ਸੁਚਾਰੂ ਢੰਗ ਨਾਲ ਕਰਦੀਆਂ ਨੇ ਉਹ ਆਪ ਹੀ ਦੱਸ ਦਿੰਦੀਆਂ ਨੇ ਕਿ ਏਦਾਂ ਦੀ ਇੱਕ ਸਕੀਮ ਹੈ ਤੁਸੀਂ ਫਾਰਮ ਭਰੋ ਜੇਕਰ ਕਿਤੇ ਰਹਿ ਵੀ ਜਾਂਦਾ ਤਾਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਉਸ ਦੇ ਰਾਹੀਂ ਸਾਡੇ ਫਾਰਮ ਭਰਵਾ ਦਿਓ ਤਾਂ ਜੋ ਸਾਨੂੰ ਪੈਸੇ ਜਿਹੜੇ ਉਹਨਾਂ ਦੇ ਅਕਾਊਂਟ ਦੇ ਵਿੱਚ ਪਹੁੰਚਦੇ ਹੋ ਜਾਣ ਉਹਦੇ ਵਾਸਤੇ ਜੀ ਇੱਕ ਇੰਜੈਕਸ਼ਨ ਵਾਲਾ ਜਿਹੜਾ ਕਾਰਡ ਬਣਦਾ ਸਰਕਾਰੀ ਕਾਰਡ ਹੁੰਦਾ ਉਹ ਚਾਹੀਦਾ ਹੁੰਦਾ ਤੇ ਇੱਕ ਆਧਾਰ ਕਾਰਡ ਚਾਹੀਦਾ ਹੁੰਦਾ ਜਿਹੜੀਆਂ ਲੇਡੀਜ਼ ਨੇ ਅਪਲਾਈ ਕਰਨਾ ਉਹਨਾਂ ਵਾਸਤੇ
1: ਜੀ ਬਹੁਤ ਵਧੀਆ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਜਿਹੜੀ ਸਕੀਮ ਸੀ ਉਸ ਦੀ ਜਾਣਕਾਰੀ ਤੁਸੀਂ ਦਿੱਤੀ ਤੇ ਨਾਲ ਹੀ ਇੱਕ ਕਾਲ ਲੈਣੇ ਆ ਹੈਲੋ
3: ਹੈਲੋ
1: ਨਮਸਕਾਰ ਜੀ ਆਪਣਾ ਨਾਮ ਦੱਸ ਦਿਓ
3: ਨਮਸਕਾਰ ਜੀ ਮੈਂ ਗੁਰਮੇਲ ਸਿੰਘ ਬੋਲਦਾ ਸਰੀਵਲ ਤੋਂ
1: ਜੀ ਗੁਰਮੇਲ ਸਿੰਘ ਜੀ ਸਵਾਗਤ ਹੈ
3: ਥੈਂਕ ਯੂ ਮੈਡਮ ਧੰਨਵਾਦ
1: ਜੀ
3: ਮੈਂ ਜੀ ਮੈਡਮ ਨੂੰ ਸਵਾਲ ਕਰਦਾ ਮੇਰੀ ਨਾ ਲਾਭਪਾਤਰੀ ਕਾਪੀ ਬਣੀ ਹੋਈ ਸੀ
1: ਜੀ
3: ਤੇ ਉਹ ਲਾਭਪਾਤਰੀ ਡੇਟ ਖਤਮ ਹੋ ਗਈ ਜੀ ਮੈਂ ਦੁਬਾਰਾ ਨਿਊ ਕਰਾਉਣ ਦੀ ਖਾਤਰ 2 ਵਾਰਾਂ ਫਾਰਮ ਭਰ ਚੁੱਕਾ ਪਰ ਉਹ ਮੇਰੇ ਫਾਰਮ ਨੀ ਚੱਕੇ ਜਾ ਰਹੇ ਜੀ ਇਹਦਾ ਕੀ ਕਾਰਨ ਹੋ ਸਕਦਾ
2: ਜੀ ਇਹ ਹੋ ਸਕਦਾ ਕਈ ਵਾਰੀ ਕੱਟੇ ਜਾਂਦੇ ਆ ਜਾਂ ਇਨਕਮ ਸੋਰਸ ਉਹ ਦੇਖ ਲੈਂਦੇ ਕਿ ਤੁਹਾਡਾ ਕਿੰਨਾ ਹੋ ਚੁੱਕਿਆ
3: ਅੱਛਾ ਜੀ
2: ਇਸ ਕਰਕੇ ਕਈ ਵਾਰੀ ਨਹੀਂ ਮਿਲਦੀ ਕਦੀ ਇਹ ਹੁੰਦਾ ਕਿ ਆਪਣੇ ਕਾਰਡ ਦੇ ਨਾਲ ਹੀ ਬੱਚਿਆਂ ਦੇ ਕਾਰਡ ਵੀ ਅਟੈਚ ਹੁੰਦੇ ਬੱਚਿਆਂ ਕੋਲ ਤਾਂ ਕਾਰ ਹੁੰਦੀ ਹੈ ਤੇ ਮਾਂ ਪਿਓ 1500 ਦੀ ਪੈਨਸ਼ਨ ਵਾਸਤੇ ਤਰਸ ਰਹੇ ਹੁੰਦੇ ਆ ਤਾਂ ਕਰਕੇ ਕਈ ਵਾਰੀ ਲਾਭਪਾਤਰੀ ਕਾਰਡ ਆਪਣੇ ਰਿਜੈਕਟ ਕਰ ਦਿੱਤੇ ਜਾਂਦੇ ਇਹਦਾ ਤਾਂ ਜੀ ਗੌਰਮੈਂਟ ਹੀ ਦੱਸ ਸਕਦੀ ਹੈ ਉੱਥੋਂ ਮੈਨੂੰ ਕਿਉਂਕਿ ਪਤਾ ਨੀ ਤੁਸੀਂ ਕਿੱਥੋਂ ਦੀ ਸੇਵਾ ਕੇਂਦਰ ਤੋਂ ਪਤਾ ਕਰ ਸਕਦੇ ਹੋ ਤੁਸੀਂ ਤੇ ਉਹੀ ਤੁਹਾਨੂੰ ਇਹ ਦੱਸ ਸਕਦੇ ਕਿ ਤੁਹਾਡਾ ਇਹ ਕਾਰਡ ਕਿਉਂ ਨੀ ਬਣ ਰਿਹਾ
3: ਠੀਕ ਹੈ
1: ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਰਿਤੂ ਮੈਮ ਪਰ ਗੱਲ ਇਹ ਹੈ ਕਿ ਸਮਾਂ ਦੱਸਦੀ ਹੈ 12:53 ਤੇ 36 ਸਕਿੰਟ ਦਾ ਇੱਥੇ ਥੋੜਾ ਜਿਹਾ ਵਿਰਾਮ ਥੋੜਾ ਜਿਹਾ ਐਂਟਰਟੇਨਮੈਂਟ ਕਿਉਂਕਿ ਆਪਾਂ ਸਕੀਮਾਂ ਦੱਸ ਦੱਸ ਕੇ ਪੈਸੇ ਦੱਸ ਦੱਸ ਕੇ ਤੇ ਉਹ ਆਪਾਂ ਜਾਣਕਾਰੀ ਤਾਂ ਜ਼ਰੂਰ ਦੇਣੀ ਹੈ ਪਰ ਥੋੜਾ ਜਿਹਾ ਇਹਨੂੰ ਆਪਾਂ ਮਾਹੌਲ ਨੂੰ ਥੋੜਾ ਜਿਹਾ ਮਿਊਜ਼ੀਕਲ ਲੈ ਕੇ

0: ਆ, ਤੁਸੀਂ ਵੈਸੇ ਗਾਣੇ ਸੁਣਦੇ ਹੋ?
1: ਜੀ ਹਾਂਜੀ,
0: ਮੈਨੂੰ ਐ ਲੱਗਣਾ ਕਿ ਸਮਾਜ ਸੇਵਾ ਕਰਦੇ ਕਰਦੇ ਮਿਊਜ਼ਿਕ ਵੀ ਤਾਂ ਸੁਣਦੇ ਹੀ ਹੋਵੋਗੇ।
1: ਨਹੀਂ ਬਿਲਕੁਲ ਜੀ, ਇਹ ਤਾਂ ਬਹੁਤ ਜ਼ਰੂਰੀ ਹੈ ਮਿਊਜ਼ਿਕ ਤਾਂ ਸਾਰੇ ਵਾਸਤੇ।
0: ਕੋਈ ਮਨਪਸੰਦ ਗਾਇਕ ਜਾਂ ਕੋਈ ਐਸਾ ਗੀਤ ਜਿਹੜਾ ਅੱਜ ਆਪਾਂ ਸਰੋਤਿਆਂ ਨੂੰ ਵੀ ਸੁਣਾਈਏ ਤੇ ਆਏ ਹੋਏ ਮਹਿਮਾਨ ਯਾਨੀ ਕਿ ਤੁਹਾਨੂੰ ਵੀ ਸੁਣਾਈਏ?
1: ਵੈਸੇ ਤਾਂ ਜੀ ਮੈਨੂੰ ਨੁਸਰਤ ਸਾਹਿਬ ਨੂੰ ਸੁਣਨਾ ਬੜਾ ਪਰਸਨਲੀ ਪਸੰਦ ਹੈ, ਪਰ ਅੱਜ ਜੇ ਆਪਾਂ ਲੋਕਾਂ ਵਾਸਤੇ ਕੰਮ ਕਰ ਰਹੇ ਹਾਂ, ਲੋਕਾਂ ਦੀਆਂ ਸਕੀਮਾਂ ਵਾਸਤੇ ਦੱਸ ਰਹੇ ਹਾਂ, ਤਾਂ ਸਤਿੰਦਰ ਸਰਤਾਜ ਜੀ ਦਾ ਇੱਕ ਗੀਤ ਹੈ, ਹਮਾਇਤ ਸ਼ਾਇਦ ਨਾਮ ਹੈ
0: ਜੀ, ਬਿਲਕੁਲ
1: ਉਹ ਵਾਲਾ ਗਾਣਾ ਚਲਾਉਂਗੇ ਤਾਂ ਵਧੀਆ ਲੱਗੇਗਾ
0: ਜੀ। ਤੇ ਸਰੋਤੇ ਆਓ ਸੁਣਦੇ ਹਾਂ ਉਹ ਗੀਤ ਤੇ ਕੁਛ ਸੰਦੇਸ਼।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

0: प्रोग्राम फिल्मी अफसाने और तराने तुसी सुनोगे आज दोपहर 1:15। प्रोग्राम हेलो फरमाइश देता है। सो प्रोग्राम पेश करूंगी मैं यानी कि विजया लक्ष्मी और प्रोग्राम के निर्माता निर्देशक बलजीत शर्मा जी। सो सुनना ना भूलना आज दोपहर 1:15 प्रोग्राम हेलो फरमाइश के तहत हफ्तावारी सिलसिला फिल्मी अफसाने और तराने।
1: जी प्रोग्राम घर परिवार स्टूडियो दे विच मौजूद समाज सेवी रितु सवेरा मैम एक बारी फिर तो दोबारा तो स्वागत। ते रितु मैम अगली स्कीम केड़ी दसन जा रहे हो?
2: जी ये बच्चियां वास्ते जिन्ना दे व्याह रखे हुंदे ते घरे कई बारी कुछ नहीं हुंदा उन्हां नूं शगन स्कीम दे तहत 51,000 रुपए दित्ते जांदे।
1: जी
2: ये बच्चियां जिन्हां दे की पेरेंट्स दे कोले लो साधन मतलब घट साधन हुंदे कमाई दे ते व्याह वास्ते उन्हां बच्चियां दे 51,000 रुपया मिलदा हर कैटागरी वास्ते स्कीम है। बस इस वास्ते चाहिदा हुंदा बच्ची दी उम्र 18 साल तो वध होवे ते जिहड़ा लड़का उहदी उम्र 21 साल तो ज्यादा होनी चाहीदी है ते उहनां दे व्याह दा कार्ड नाल लगेगा। अगर व्याह हो चुक्या है तां 1 साल दे अंदर अंदर इह स्कीम मिल जांदी है ते इहदे नाल उहनां दी मैरिज रजिस्टर्ड होनी चाहीदी है तां 51,000 रुपए लोक भलाई जिहड़ा दफ्तर है पावर हाउस रोड बठिंडा ते बणिया होया उस दे विच जाके उह अपलाई कर सकदे।
1: जी इह उही स्कीम है स्रोतियो जिहड़ी पिछले जिहड़ा आपां चानन मुनारे प्रोग्राम दे विच जिला भलाई अफसर सुनीता मैम आए सी ते जिस स्कीम बारे उहनां ने दस्सिया सीगा ते रितु मैम एक बार दोबारा तो फिर आप जानकारी देने कि उथे लोक भलाई दफ्तर जाके उन्होंने की चीज लेके जानी हुंदी अपनी।
2: जी आधार कार्ड चाहिदा हुंदा लड़की का भी लड़के का भी ते उन्हां दी कोई भी कास्ट हो भी कुछ भी इशू नहीं मैटर करता ते उस दे विच व्याह दा कार्ड उन्हां नूं चाहिदा। अगर मैरिज होई नूं साल हो चुकिया साल दे अंदर अंदर फिर उन्हां नूं मैरिज रजिस्ट्रेशन दा सर्टिफिकेट चाहिदा।
1: जी ते उस दे लई जिहड़ा 51,000 रुपए दी जिहड़ी है शगन
2: राशि स्कीम पंजाब सरकार ਵੱਲੋਂ ਮੁਹੱਈਆ ਕਰਾਈ
1: ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਸਕੀਮ?
2: ਜੀ ਇਹ ਹੁਣ ਬਾਕੀ ਗੱਲਾਂ ਹੋ ਚੁੱਕੀ। ਇੱਕ ਮੈਂ ਵਿਕਲਾਂਗ ਜਿਹੜੇ ਹੁੰਦੇ ਨੇ ਹਨਾ ਇਹਨਾਂ ਵਾਸਤੇ ਬਹੁਤ ਜ਼ਰੂਰੀ ਸਕੀਮ ਹੈ ਇਹ। VRC ਇੱਕ ਸੈਂਟਰ ਬਣਿਆ ਹੋਇਆ ਜਿਸ ਨੂੰ ਕੀ ਕਹਿੰਦੇ ਵੋਕੇਸ਼ਨਲ ਰੀਹੈਬਿਲਿਟੇਟ ਸੈਂਟਰ। ਇਹ ਸਿਵਲ ਹਸਪੀਟਲ ਦੇ ਬਿਲਕੁਲ ਨਾਲ ਹੀ ਬਣਿਆ ਹੋਇਆ ਇਹ ਸੈਂਟਰ। ਉਸ ਦੇ ਵਿੱਚ ਉਹਨਾਂ ਨੂੰ ਜਿਹੜੇ ਕਿ 40-50% ਤੋਂ ਉੱਪਰ ਨੇ ਵਿਕਲਾਂਗ ਨੇ ਉਹਨਾਂ ਵਾਸਤੇ ਇੱਕ ਸਰਕਾਰ ਇਹ ਜਾਂ ਅਹਿਦ ਕਰਦੀ ਹੈ ਕਿ ਉਹ ਆਪਦੇ ਪੈਰਾਂ ਸਿਰ ਖੜੇ ਹੋ ਸਕਣ ਕਿਸੇ ਵੀ ਦੇਖਣਾ ਨਾ ਪਵੇ ਕਿਉਂਕਿ ਕਿਸੇ ਨਾ ਕਿਸੇ ਟਾਈਮ ਇਹ ਹੁੰਦਾ ਕਿ ਉਹਨਾਂ ਨੂੰ ਕੁਛ ਨਹੀਂ ਮਿਲ ਰਿਹਾ ਹੁੰਦਾ ਉਹ ਕੁਛ ਕਰ ਵੀ ਨਹੀਂ ਸਕਦੇ ਉਹਦੇ ਵਿੱਚ ਉਹਨਾਂ ਨੂੰ ਅੰਗਹੀਨਾਂ ਨੂੰ ਸਿਖਲਾਈ ਕੋਰਸ ਕਰਾਏ ਜਾਂਦੇ ਜਿਹਦੇ ਵਿੱਚ ਕਿ ਸਿਲਾਈ ਦਾ ਕਢਾਈ ਦਾ ਤੇ ਕੰਪਿਊਟਰ ਕੋਰਸਿਸ ਹੁੰਦੇ ਆ ਤੇ ਉਸ ਦੇ ਨਾਲ ਨਾਲ ਕਿ ਬੱਚਿਆਂ ਦਾ ਆਉਣਾ ਜਾਣਾ ਵੀ ਸੌਖਾ ਹੋਵੇ ਤਾਂ ਉਹਨਾਂ ਨੂੰ 2,000 ਰੁਪਏ ਵਜ਼ੀਫਾ ਵੀ ਸਰਕਾਰ ਵੱਲੋਂ ਦਿੱਤਾ ਜਾਂਦਾ।
1: ਇਹ ਉਹਨਾਂ ਬੱਚਿਆਂ ਵਾਸਤੇ ਹੈ ਜਿਹੜੇ ਕਿ ਸਪੈਸ਼ਲ ਚਾਈਲਡ ਕਹਿ ਸਕਦੇ ਆ ਜਾਂ ਜਿਨ੍ਹਾਂ ਨੂੰ ਦਿਖਾਈ ਨਹੀਂ ਦਿੰਦਾ ਚੱਲ ਫਿਰ ਨਹੀਂ ਸਕਦੇ ਜਾਂ ਕਿਸੇ ਵੀ ਪੱਖੋਂ ਸਰੀਰਕ ਰੂਪ ਤੇ ਸਵਸਥ ਨਹੀਂ ਹੈ ਤਾਂ ਉਸ ਦੇ ਲਈ ਕੀ ਹੈ ਕਿ ਸਿਵਲ ਹਸਪੀਟਲ ਦੇ ਨਾਲ ਤੁਸੀਂ ਕਿਹਾ ਕਿ
2: ਸੈਂਟਰ ਬਣਿਆ ਹੋਇਆ ਉਸ ਦੇ ਵਿੱਚ ਕੋਰਸਿਸ ਕਰਵਾਏ ਜਾਂਦੇ ਆ ਸਿਲਾਈ ਕਢਾਈ ਤੇ ਕੰਪਿਊਟਰ ਦਾ ਕੋਰਸ ਹੈ ਫ੍ਰੀ ਆਫ ਕੋਸਟ ਇਹ ਕੋਰਸ ਹੁੰਦਾ। ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਸਰਟੀਫਿਕੇਟਸ ਵੀ ਮੁਹੱਈਆ ਕਰਾਏ ਜਾਂਦੇ ਆ ਤਾਂ ਜੋ ਆਪਣਾ ਕੋਈ ਉਹ ਕੰਮ ਚਲਾ ਸਕਣ ਕਿੱਤਾ ਚਲਾਉਣ ਵਾਸਤੇ ਫਿਰ ਉਹਨਾਂ ਨੂੰ ਲੋਨ ਵੀ ਪ੍ਰੋਵਾਈਡ ਕੀਤੇ ਜਾਂਦੇ।
1: ਮੈਂ ਇਸੇ ਸਵਾਲ ਤੇ ਆਣਾ ਸੀ ਕਿ ਬੱਚਾ ਹੈ ਉਹਨੇ ਆਪਣੀ ਕੋਰਸ ਕਰ ਲਿਆ ਉਹਨੂੰ ਇੱਕ ਸਰਟੀਫਿਕੇਟ ਵੀ ਦੇ ਦਿੱਤਾ ਗਿਆ ਉਸ ਤੋਂ ਬਾਅਦ ਉਹਨੇ ਆਪਣਾ ਕੰਮ ਸ਼ੁਰੂ ਕਰਨਾ ਤੇ ਉਸ ਦੇ ਲਈ ਉਹਨੂੰ ਪੈਸੇ ਵੀ ਚਾਹੀਦੇ ਆ ਤਾਂ ਕਿੰਨੇ ਪੈਸੇ ਜਿਹੜੀ
2: ਲੋਨ ਹੈ ਜਿਹੜੇ 1,00,000 ਰੁਪਏ ਤੱਕ ਦਾ ਲੋਨ ਹੁੰਦਾ ਜਿਹਦੇ ਵਿੱਚ 35% ਸਬਸਿਡੀ ਮਿਲ ਜਾਂਦੀ ਹੈ ਮਤਲਬ ਕਿ 1,00,000 ਦੇ ਵਿੱਚੋਂ 35,000 ਆਪਾਂ ਨੂੰ ਮਾਫ਼ ਹੋ ਜਾਂਦਾ।

0: ਬਾਕੀ 35 ਜਿਹੜਾ ਪੈਸੇ ਬਚਦੇ ਆ 65,000 ਰੁਪਏ, ਉਹ ਕਿਸ਼ਤਾਂ ਰਾਹੀਂ ਭਰਨੇ ਹੁੰਦੇ, ਬਹੁਤ ਮਾਮੂਲੀ ਜੀ 1,000-1,500 ਰੁਪਏ ਕਿਸ਼ਤ ਹੁੰਦੀ ਹੈ, ਜੋ ਕਿ ਬਿਨਾਂ ਵਿਆਜ ਤੋਂ ਇਹ ਪੈਸੇ ਸਾਨੂੰ ਮੁਹੱਈਆ ਹੋ ਜਾਂਦੇ
1: ਜੀ। ਬਹੁਤ ਵਧੀਆ ਜਾਣਕਾਰੀ, ਔਰ ਇੱਕ ਫੋਨ ਨੰਬਰ ਮੈਂ ਜ਼ਰੂਰ ਸਰੋਤਿਓ ਤੁਹਾਨੂੰ ਦਊਂਗੀ, ਉਸ ਨੰਬਰ ਤੇ ਤੁਸੀਂ ਕਾਲ ਨਹੀਂ ਕਰਨੀ, ਵਟਸਐਪ ਰਾਹੀਂ ਤੁਸੀਂ ਕਿਸੇ ਵੀ ਸਕੀਮ ਤੇ ਜਾਣਕਾਰੀ ਲੈ ਸਕਦੇ ਹੋ, ਤੇ ਫੋਨ ਨੰਬਰ ਹੈ ਜੀ ਇਹਨਾਂ ਦਾ 7888

0: ਜੀ ਇਹਨਾਂ ਦਾ 7888-406-993, 78884, 06-06-09-93
1: ਜੀ
0: ਇੱਕ ਵਾਰੀ ਤੁਸੀਂ ਵੀ ਦੱਸ ਦਿਓ
1: 7888-406-993
0: ਜੀ
1: 78884
0: ਖੇਤਰ ਦੇ ਵਿਚ ਇੱਕ ਚੀਜ਼ ਦਾ ਸਮਾਜ ਸੇਵਾ ਮੈਂ ਬਠਿੰਡਾ ਦੇ ਵਿਚ ਜਾਂ ਆਪਣੇ ਹਰ ਇੱਕ ਸ਼ਹਿਰ ਦੇ ਵਿਚ ਬਹੁਤ ਤਰ੍ਹਾਂ ਦੀਆਂ ਦੇਖੀਆਂ ਜਦੋਂ COVID-19 ਦਾ ਦੌਰ ਸੀਗਾ ਤੇ ਉਦੋਂ ਇੱਕ ਉਹ ਵੀ ਚੱਲੀ ਸੀ ਕਿ ਇੱਕ ਸੇਬ ਦੇ ਕੇ 6 ਜਣਿਆਂ ਨੇ ਫੋਟੋ ਵੀ ਕਰਾਈਆਂ ਸੀ 4 ਰੋਟੀਆਂ ਦੇ ਕੇ ਵੀ ਸਮਾਜ ਸੇਵੀ ਨਜ਼ਰ ਆਏ ਸੀ ਬਠਿੰਡਾ ਦੇ ਵਿਚ ਸੜਕਾਂ ਤੇ ਸਮਾਜ ਸੇਵਾ ਕਰਨੀ ਜਿਹੜੀ ਆ ਕਹਿਣਾ ਸਮਾਜ ਸੇਵੀ ਕਹਿਣਾ ਤਾਂ ਕਹਾਉਣਾ ਬਹੁਤ ਸੌਖਾ ਹੈ ਚੁਣੌਤੀਆਂ ਬਹੁਤ ਸਾਰੀਆਂ ਸਾਹਮਣੇ ਆਉਂਦੀਆਂ ਨੇ ਇਨਕਮ ਜਿਹੜੀ ਆ ਉਹ ਪੈਸੇ ਵੀ ਤਾਂ ਬਹੁਤ ਸਾਰੇ ਚਾਹੀਦੇ ਹੁੰਦੇ ਨੇ ਔਰ ਤੁਹਾਨੂੰ ਕਿੰਨੀਆਂ ਕਿ ਇਸ ਸਫ਼ਰ 'ਚ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ
1: ਜੀ ਜੇ ਪਬਲਿਸਿਟੀ ਦੀ ਗੱਲ ਕੀਤੀ ਜਾਵੇ ਹਨਾ ਤੇ ਪਹਿਲੇ ਜਿਹੜੇ 4 ਸਾਲ ਮੈਂ ਬੱਚਿਆਂ ਨੂੰ ਪੜ੍ਹਾਉਂਦੀ ਰਹੀ ਮੈਂ ਕਦੀ ਸਟੇਟਸ ਵੀ ਨਹੀਂ ਸੀ ਅਪਲੋਡ ਕੀਤਾ ਵਟਸਐਪ ਤੇ ਇਹ ਇੰਸਟਾ ਜਾਂ ਫੇਸਬੁੱਕ ਤੇ ਪਾਉਣਾ ਤਾਂ ਬਹੁਤ ਦੂਰ ਦੀ ਗੱਲ ਰਹੀ ਜਦੋਂ ਸੋਸ਼ਲ ਮੀਡੀਆ ਤੇ ਪਤਾ ਚੱਲਿਆ ਲੋਕਾਂ ਨੂੰ ਕਿ ਮੈਂ ਇਸ ਤਰ੍ਹਾਂ ਦੀ ਕੋਈ ਸੇਵਾ ਦੇ ਰਹੀ ਹਾਂ ਔਰ ਬਿਲਕੁਲ ਹੀ ਫ੍ਰੀ ਆਫ ਕੋਸਟ ਔਰ ਕਦੀ ਵੀ ਮੈਂ ਕੋਈ ਆਪਦੀ ਫੋਟੋਜ਼ ਨਹੀਂ ਸ਼ੇਅਰ ਕਰਦੀ ਤਾਂ ਬਹੁਤ ਸਾਰੇ ਚੈਨਲਸ ਨੇ
0: ਜੀ ਇਸੇ ਸਵਾਲ ਤੇ ਮੈਂ ਦੁਬਾਰਾ ਆਉਂਗੀ ਇੱਕ ਫੋਨ ਕਾਲ ਹੈ ਹੈਲੋ ਹੈਲੋ
2: ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ
2: ਜੀ ਮੇਰੇ ਘਰ ਲੱਤਾਂ ਮਰ ਗਈਆਂ ਜੀ ਮੋਟਰਸਾਈਕਲ ਡੱਤੇ ਸੀਗੇ ਜੀ ਪੋਲ ਗੋ ਹੋ ਗਿਆ ਜੀ
0: ਜੀ ਪਹਿਲਾਂ ਆਪਣਾ ਨਾਮ ਦੱਸ ਦਿਓ
2: ਦਰਸ਼ਨ ਸਿੰਘ ਜੀ
0: ਜੀ
2: ਮਿੱਟੀ ਤੋਂ
0: ਹਾਂਜੀ
2: ਲੱਤਾਂ ਮਰ ਗਈਆਂ ਮਹੀਨਾ ਹੋ ਗਿਆ ਜੀ
1: ਤੁਹਾਨੂੰ ਕਿਸ ਤਰ੍ਹਾਂ ਦੀ ਜਿਹੜੀ ਸੇਵਾ
2: ਚਾਹੀਦੀ ਹੈ ਸਰਕਾਰ ਜੀ
1: ਦਿੰਦੇ ਨੀ ਜੀ ਤੁਹਾਡੇ ਕੋਲ ਜਿਨ੍ਹਾਂ ਦੇ ਕੋਲ ਵੀ ਆਪਣਾ ਸਰਟੀਫਿਕੇਟ ਇਹ ਬਣਿਆ ਹੁੰਦਾ ਵਿਕਲਾਂਗਤਾ ਦਾ ਉਹਨਾਂ ਨੂੰ ਸਾਰਿਆਂ ਨੂੰ ਕੁਛ ਨਾ ਕੁਛ ਸਰਕਾਰ ਮੁਹੱਈਆ ਕਰਾਉਂਦੀ ਹੈ ਕਈ ਵਾਰੀ ਇਹ ਦੇਖ ਲਿਆ ਜਾਂਦਾ ਹੈਗਾ ਕਿ 80% ਹੈ 50 ਹੈ ਜਾਂ 40 ਹੈ ਉਸ ਦੇ ਅਕੋਰਡਿੰਗ ਟ੍ਰਾਈਸਾਈਕਲ ਮਿਲ ਜਾਂਦੇ ਆ ਮੈਂ ਅੱਜ ਤੱਕ ਨਹੀਂ ਸੁਣਿਆ ਕਿ ਕਿਸੇ ਨੂੰ ਨਾ ਮਿਲਿਆ ਹੋਵੇ ਬਟ ਇਹ ਕਿ ਉਹਨਾਂ ਦਾ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ
0: ਜੀ ਤੇ ਬਾਈ ਤੁਸੀਂ ਇਹ ਨੰਬਰ ਜਿਹੜਾ ਮੈਂ ਲਿਖਾਇਆ ਉਸ ਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਜਿੰਨੀ ਜ਼ਿਆਦਾ ਹੋ ਸਕੇ ਜਿੰਨੀ ਹੋ ਸਕੇ ਉਹ ਮਦਦ ਰੀਤੂ ਮੈਮ ਤੁਹਾਡੀ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਤੇ ਰੀਤੂ ਮੈਮ ਤੁਸੀਂ ਗੱਲ ਕਰ ਰਹੇ ਸੀਗੇ ਆਪਣੀ ਕਿ ਅਸੀਂ ਤੁਸੀਂ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਉਸ ਤੋਂ ਬਾਅਦ ਉਸੇ ਹੀ ਸਵਾਲ ਨੂੰ ਮੈਂ ਜਾਰੀ ਰੱਖੂੰਗੀ
1: ਉਸ ਤੋਂ ਬਾਅਦ ਇਹ ਸੀਗਾ ਕਿ ਜਦੋਂ ਸੋਸ਼ਲ ਮੀਡੀਆ ਤੇ ਕਈ ਚੈਨਲਸ ਵਗੈਰਾ ਨੂੰ ਪਤਾ ਲੱਗਿਆ ਫੇਸਬੁੱਕ ਜਾਂ ਇੰਸਟਾ ਵਾਲਿਆਂ ਨੂੰ ਤਾਂ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਫਿਰ ਉਹ ਕਹਿੰਦੇ ਕਿ ਤੁਸੀਂ ਨਹੀਂ ਪਾਉਂਦੇ ਕਿਸੇ ਨੂੰ ਪਤਾ ਵੀ ਨਹੀਂ ਤੁਹਾਡੇ ਕੋਲ ਜਿੰਨੀ ਮਦਦ ਹੁੰਦੀ ਸੀ ਸਟੇਸ਼ਨਰੀ ਵਗੈਰਾ ਦੀ ਬੱਚਿਆਂ ਦੀ ਮੈਂ ਕਰਦੀ ਸੀ ਪਰ ਜਿਸ ਟਾਈਮ ਕੀ ਹੋਇਆ ਮੈਂ ਸਟੇਟਸ ਪਾਉਣ ਲੱਗੀ ਜਾਂ ਲੋਕਾਂ ਨੂੰ ਪਤਾ ਲੱਗਿਆ ਕਿ ਮੈਂ ਸਮਾਜ ਸੇਵਾ ਦੇ ਕਿੱਤੇ ਦੇ ਵਿੱਚ ਅੱਗੇ ਹਾਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਮਦਦ ਭੇਜਣੀ ਸ਼ੁਰੂ ਕਰਤੀ ਕਈ ਵਾਰੀ ਇਹ ਜਿਹਾ ਹੁੰਦਾ ਕਿ ਕੋਈ ਮਦਦ ਕਰਨਾ ਚਾਹੁੰਦਾ ਹੁੰਦਾ ਉਹਨੂੰ ਪਲੇਟਫਾਰਮ ਨਹੀਂ ਮਿਲਦਾ ਕਿ ਅਸੀਂ ਕਿੱਥੇ ਜਾ ਕੇ ਸੇਵਾ ਕਰੀਏ ਜਾਂ ਕਿਹਨੂੰ ਇਸ ਤਰੀਕੇ ਨਾਲ ਅਸੀਂ ਸੇਵਾ ਕਰੀਏ ਕਿ ਉਹ ਸੇਵਾ ਸਾਡੀ ਸਹੀ ਲੇਖੇ ਲੱਗ ਜੇ ਤਾਂ ਮੇਰੇ ਕੋਲ ਬਹੁਤ ਜਣੇ ਅਪਰੋਚ ਕਰਦੇ ਆ ਹੁਣ ਰਾਸ਼ਨ ਦੀ ਜਿਹੜੀ ਸਕੀਮ ਹੈ ਜਾਂ ਰਾਸ਼ਨ ਮੁਹੱਈਆ ਕਰਾਉਂਦੇ ਹਾਂ ਪ੍ਰੈਗਨੈਂਟ ਲੇਡੀਜ਼ ਨੂੰ 50 ਲੇਡੀਜ਼ ਹਰ ਮਹੀਨੇ ਸਾਡੀ ਸੋਸਾਇਟੀ ਵੱਲੋਂ ਰਾਸ਼ਨ ਪ੍ਰੋਵਾਈਡ ਕਰਵਾਇਆ ਜਾਂਦਾ
0: ਜੀ ਵਾਹ ਤੇ ਇਸ ਦੇ ਲਈ ਦੇਖੋ ਇੱਕ ਇਨਕਮ ਜਿਹੜੀ ਹੁੰਦੀ ਹੈ ਨਾ ਬਹੁਤ ਚਲੋ ਤੁਹਾਡੀ ਇੱਕ ਬਣੀ ਹੋਈ ਹੈ ਤੁਸੀਂ ਰਲ ਮਿਲ ਕੇ ਕਰਦੇ ਹੋ
1: ਜੀ
0: ਜਦੋਂ ਮੈਂ ਇੱਕ ਇਸੇ ਇੰਸੀਡੈਂਟ ਤੇ ਨਹੀਂ ਕੋਈ ਅਜਿਹਾ ਇੰਸੀਡੈਂਟ ਜਿਹਨੇ ਤੁਹਾਡੇ ਤੁਸੀਂ ਕਿਸੇ ਦਾ ਸਹਿਯੋਗ ਕੀਤਾ ਤਾਂ ਤੁਹਾਡੀ ਲਾਈਫ ਦੇ ਵਿੱਚ ਇੱਕ ਇੰਸੀਡੈਂਟ ਹੋਵੇ ਜਿਹਨੂੰ ਦੇਖ ਕੇ ਤੁਸੀਂ ਅਜੇ ਵੀ ਸੋਚਦੇ ਹੋਵੇ ਕਿ ਆਹ ਯਾਦਗਾਰੀ ਮੋਮੈਂਟ ਸੀ ਮੇਰੇ ਲਈ
1: ਜੀ ਮੇਰੇ ਵਾਸਤੇ ਰੀਸੈਂਟਲੀ ਇਹੀ ਹੁੰਦਾ ਕਿਉਂਕਿ ਮੈਂ ਦੱਸਿਆ ਕਿ ਪੜ੍ਹਾਉਂਦੀ ਵੀ ਹਾਂ ਤੇ ਰਾਸ਼ਨ ਵੀ ਮੁਹੱਈਆ ਕਰਾਉਂਦੀ ਹਾਂ ਕੁਛ ਮਾਵਾਂ ਤੇ ਉਹਨਾਂ ਦੇ ਵਿੱਚੋਂ ਇੱਕ ਮਾਂ ਆਈ ਜਦੋਂ ਮੈਂ ਸਮਾਨ ਦੇ ਰਹੀ ਸੀ ਸਿਵਲ ਹਸਪੀਟਲ ਦੇ ਵਿੱਚ ਉਹ ਮੈਨੂੰ ਮਾਂ ਆ ਕੇ ਮਿਲ ਕੇ ਤੇ ਰੋਣ ਲੱਗ ਗਈ ਮੈਂ ਕਿਹਾ ਵੀ ਇਹ ਕੀ ਕਾਰਨ ਹੋਇਆ ਮੈਂ ਕਿਹਾ ਬੇਬੇ ਕੀ ਗੱਲ ਹੋ ਗਈ ਤੇ ਉਹ ਮੈਨੂੰ ਕਹਿੰਦੀ ਕਿ ਮੇਰਾ ਪੁੱਤ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈ ਤੇ ਕਿਸੇ ਨੇ ਅੱਜ ਤੱਕ ਮੇਰੀ ਬਾਂਹ ਵੀ ਨਹੀਂ ਸੀ ਫੜੀ ਮੈਨੂੰ ਕਹਿੰਦੀ ਮੇਰੇ ਨਾਲ ਫੋਟੋ ਲਹਾ ਤੇ ਕਹਿੰਦੀ ਇਹ ਫੋਟੋ ਨੂੰ ਮਟੇਈ ਨਾ ਅੱਜ ਵੀ ਉਸ ਬੀਬੀ ਦੀ ਫੋਟੋ ਮੇਰੇ ਫੋਨ ਦੇ ਵਿੱਚ ਹੈ ਤੇ ਮੈਨੂੰ ਜਿਸ ਦਿਨ ਵੀ ਟਾਈਮ ਮਿਲਿਆ ਮੈਂ ਉਹਨਾਂ ਨੂੰ ਜ਼ਰੂਰ ਮਿਲ ਕੇ ਵੀ ਆਉਣਾ ਤੇ ਇਦਾਂ ਦੀਆਂ ਦੁਆਵਾਂ ਮਿਲਦੀਆਂ ਜਿਹੜੇ ਇਹ ਇੰਸੀਡੈਂਟ ਮੇਰੇ ਨਾਲ ਹੁਣ ਹੁੰਦੇ ਹੀ ਰਹਿੰਦੇ ਆ
0: ਵਾਹ ਜੀ ਵਾਹ ਬਹੁਤ ਵਧੀਆ ਭਵਿੱਖ ਲਈ ਇੱਕ ਸੁਪਨੇ
1: ਭਵਿੱਖ ਲਈ ਜੀ ਮੇਰਾ ਇਹ ਸੁਪਨਾ ਹੈ ਕਿ ਜਿਹੜੀਆਂ ਮਾਵਾਂ ਵਿਚਾਰੀਆਂ ਰੁਲਦੀਆਂ ਫਿਰਦੀਆਂ ਨੇ ਉਹਨਾਂ ਵਾਸਤੇ ਇੱਕ ਆਸ਼ਰਮ ਬਣਾਇਆ ਜਾਵੇ ਜਿਸ ਦੇ ਵਿੱਚ ਕਿ ਉਹਨਾਂ ਨੂੰ ਅਸੀਂ ਹਰ ਤਰ੍ਹਾਂ ਦੀ ਸੁੱਖ ਸਹੂਲਤ ਮੁਹੱਈਆ ਕਰਵਾ ਸਕੀਏ ਤੇ ਬੱਚਿਆਂ ਵਾਸਤੇ ਇੱਕ ਸਕੂਲ ਹੋਵੇ ਜਿੱਥੇ ਖਾਣ ਪੀਣ ਨੂੰ ਵਧੀਆ ਉਹਨਾਂ ਨੂੰ ਮਿਲ ਸਕੇ
0: ਜੀ ਬਹੁਤ ਬਹੁਤ ਸ਼ੁਕਰੀਆ ਰੀਤੂ ਮੈਮ ਤੁਸੀਂ ਸਟੂਡੀਓ ਦੇ ਵਿੱਚ ਆਏ
1: ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਆਕਾਸ਼ਵਾਣੀ ਚੈਨਲ ਦਾ ਵੀ ਤੇ ਮਮਤਾ ਮੈਮ ਬਹੁਤ ਟਾਈਮ ਤੋਂ ਤੁਹਾਨੂੰ ਸੁਣ ਰਹੀ ਸੀ ਅੱਜ ਮਿਲਣ ਦਾ ਮੌਕਾ ਮਿਲਿਆ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ
0: ਜੀ ਇਸ ਦੇ ਨਾਲ ਹੀ ਮੈਨੂੰ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ ਧੰਨਵਾਦ ਕਰਦੀ ਆਪਣੀ ਟੈਕਨੀਕਲ ਟੀਮ ਦਾ

0: ਕੰਸੋਲ ਤੋਂ ਸਾਥ ਦੇ ਰਹੇ ਸੀ ਸੀਮਾ ਮਹਿਰਾ, ਸਤਪਾਲ ਬਰਾੜ ਤੇ ਖਾਸ ਸਹਿਯੋਗ ਕਰਮਜੀਤ ਕੌਰ, ਆਕਾਂਖਸ਼ਾ ਅਰੋੜਾ, ਜਸਮੀਨ ਦਾ ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ, ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 1.1 ਮੈਗਾਹਰਟਜ਼ ਤੇ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਕ 1:09 ਤੇ 45 ਸਕਿੰਟ ਦਾ ਸਮਾਂ ਹੋ ਚੁੱਕਾ ਹੈ। ਠੀਕ 1:10 ਤੇ ਰਿਲੇਅ ਕਰਾਂਗੇ ਪਰਦੇਸ਼ੀ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖ਼ਬਰਾਂ ਦੇ ਲਈ ਕਰਦੇ ਹਾਂ ਕੁਝ ਪਲ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਸੰਸਦੀ ਮਾਮਲਿਆਂ ਦੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੱਲ੍ਹ ਨਵੀਂ ਦਿੱਲੀ ਦੇ ਸੰਸਦ ਭਵਨ ਵਿਖੇ ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024 ਬੱਚੇ ਲਈ ਇਨਾਮ ਤਕਸੀਮ ਕੀਤੇ। ਕਸ਼ਮੀਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਪੰਜਾਬ ਦੇ 2 ਅਤੇ ਹਰਿਆਣਾ ਦੇ ਇੱਕ ਵਿਦਿਅਕ ਸੰਸਥਾਨ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਥਿਤ ਸੰਸਥਾਵਾਂ 'ਚ ਡੀਏਵੀ ਕਾਲਜ ਜਲੰਧਰ ਅਤੇ ਬਠਿੰਡਾ ਦੀ ਕੇਂਦਰੀ ਯੂਨੀਵਰਸਿਟੀ ਪੰਜਾਬ, ਜਦਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰਿਆਣਾ ਤੋਂ ਹੈ। ਇਸ ਪ੍ਰਾਪਤੀ ਬਾਰੇ ਡੀਏਵੀ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾਕਟਰ ਅਨੂਪ ਕੁਮਾਰ ਨੇ ਆਕਾਸ਼ਵਾਣੀ ਨਾਲ ਗੱਲਬਾਤ ਕਰਦਿਆਂ ਕਿਹਾ,
1: मुझे इस बात का बहुत गर्व और खुशी महसूस हो रही है कि हमारे कॉलेज के प्रतिभाशाली विद्यार्थियों ने एक बार पुनः अपनी प्रतिभा का परचम लहराते हुए भारतीय युवा संसद में राष्ट्रीय स्तर पर फर्स्ट रनर अप की पोजीशन जो है वो हासिल की है। मैं इस अवसर पर अपने विद्यार्थियों को जहां बधाई देता हूं, उसी कड़ी में इनके तैयार कराने वाले जो कोचिज हैं, टीचर इंचार्जेज हैं, वो भी बधाई के पात्र हैं, जिन्होंने दिन रात मेहनत करके विद्यार्थियों को इस स्तर तक पहुंचाया।
0: ਇਹ ਮੁਕਾਬਲਾ ਦੇਸ਼ ਭਰ ਦੀਆਂ 51 ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਭਾਗੀਦਾਰੀ ਨਾਲ ਕਰਵਾਇਆ ਗਿਆ ਸੀ। ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੀਰੂ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਤਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ ਅਤੇ ਉਨ੍ਹਾਂ ਨੂੰ ਵਾਪਸ ਪ੍ਰਾਪਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਕੱਲ੍ਹ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਕੀਤੀ। ਸਮੀਖਿਆ ਮੀਟਿੰਗ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਹਿੱਸਾ ਲਿਆ। ਪੰਜਾਬ ਭਰ ਵਿੱਚ 25 ਜੂਨ ਨੂੰ ਸ਼ੁਰੂ ਹੋਈ SIR ਦੀ ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। ਵੇਰਕਾ ਮਿਲਕਫੈਡ ਪੰਜਾਬ ਨੇ 14.79% ਦੇ ਵਾਧੇ ਨਾਲ ਇਸ ਸਾਲ ਜੂਨ ਮਹੀਨੇ 'ਚ 551 ਕਰੋੜ ਰੁਪਏ ਦਾ ਕਾਰੋਬਾਰ ਦਰਜ ਕੀਤਾ। ਇਸ ਬਾਰੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਿਲਕਫੈਡ ਪੰਜਾਬ ਵੱਲੋਂ 71 ਕਰੋੜ ਰੁਪਏ ਦਾ ਇਹ ਬੇਮਿਸਾਲ ਵਾਧਾ ਸਾਲ ਦਰ ਸਾਲ 14.79% ਦੀ ਵਿਕਾਸ ਦਰ ਨੂੰ ਦਰਸਾਉਂਦਾ ਅਤੇ ਵੇਰਕਾ ਬ੍ਰਾਂਡ ਵਿੱਚ ਖਪਤਕਾਰਾਂ ਦੇ ਲਗਾਤਾਰ ਵੱਧ ਰਹੇ ਭਰੋਸੇ ਦੇ ਨਾਲੋਂ ਨਾਲ ਪੰਜਾਬ ਦੇ ਸਹਿਕਾਰੀ ਡੇਅਰੀ ਖੇਤਰ ਦੀ ਵੱਧ ਰਹੀ ਮਜ਼ਬੂਤੀ ਦਾ ਵੀ ਸੰਕੇਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੂਨ ਦੌਰਾਨ ਦੁੱਧ ਦੀ ਖਰੀਦ ਵਿੱਚ ਵੀ ਰੋਜ਼ਾਨਾ ਕਰੀਬ 2 ਲੱਖ ਲੀਟਰ ਦਾ ਵਾਧਾ ਹੋਇਆ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 11% ਵੱਧ ਹੈ। ਇਹ ਵਿਕਾਸ ਦਰ 5 ਤੋਂ 6% ਦੀ ਰਾਸ਼ਟਰੀ ਔਸਤ ਵਿਕਾਸ ਦਰ ਨਾਲੋਂ ਲਗਭਗ ਦੁੱਗਣੀ ਹੈ। ਇਹ ਪ੍ਰਾਪਤੀ ਸਹਿਕਾਰਤਾ ਲਹਿਰ ਨੂੰ ਮਜ਼ਬੂਤ ਕਰਨ ਤੇ ਪੰਜਾਬ ਭਰ ਦੇ ਡੇਅਰੀ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਦੀ ਸਰਕਾਰ ਦੇ ਉਦੇਸ਼ ਨਾਲ ਮੇਲ ਖਾਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਗਾਤਾਰ ਪ੍ਰੋਸੈਸਿੰਗ ਸਮਰੱਥਾ ਵਧਾਉਣ, ਦੁੱਧ ਤੋਂ ਤਿਆਰ ਉਤਪਾਦਾਂ ਨੂੰ ਉਤਸ਼ਾਹਿਤ ਕਰਨ, ਮਾਰਕੀਟ ਤੱਕ ਪਹੁੰਚ ਵਿੱਚ ਸੁਧਾਰ ਕਰਨ ਅਤੇ ਦੁੱਧ ਉਤਪਾਦਕਾਂ ਲਈ ਬਿਹਤਰ ਮੁਨਾਫਾ ਯਕੀਨੀ ਬਣਾਉਣ ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਕੱਲ੍ਹ ਸ਼ਾਹਪੁਰ ਕੰਡੀ ਦੇ 2 ਨਵੇਂ ਬਣਾਏ ਗਏ ਵਾਟਰ ਚੈਨਲਾਂ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਵਾਟਰ ਚੈਨਲਾਂ ਦੇ ਨਿਰਮਾਣ ਨਾਲ ਕਿਸਾਨਾਂ ਨੂੰ ਸਿੱਧੇ ਤੌਰ ਤੇ ਸਿੰਚਾਈ ਲਈ ਪਾਣੀ ਮਿਲ ਸਕੇਗਾ। ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਪਠਾਨਕੋਟ ਵਿਖੇ ਰਣਜੀਤ ਸਾਗਰ ਡੈਮ, ਸ਼ਾਹਪੁਰ ਕੰਡੀ ਡੈਮ ਬੈਰਾਜ ਪ੍ਰੋਜੈਕਟ ਅਤੇ ਮਾਧੋਪੁਰ ਹੈੱਡਵਰਕਸ ਦਾ ਦੌਰਾ ਕਰਕੇ ਪਿਛਲੇ ਸਾਲ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਤੋਂ ਬਾਅਦ ਕਰਵਾਏ ਗਏ ਪੁਨਰ ਨਿਰਮਾਣ ਤੇ ਵਿਕਾਸ ਕਾਰਜਾਂ ਦਾ ਵੀ ਜਾਇਜ਼ਾ ਲਿਆ। ਬਰਸਾਤ ਦੇ ਮੌਸਮ ਦੀਆਂ ਤਿਆਰੀਆਂ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ।
2: ਸ਼ਾਹਪੁਰ ਕੰਡੀ ਚੈਨਲ 3-4 ਜਿਹਦਾ ਆਪਾਂ ਉਦਘਾਟਨ ਕੀਤਾ ਤੇ 2 ਨੰਬਰ ਚੈਨਲ ਪਿੱਛੇ ਰਿਹਾ। 38 ਕਰੋੜ ਰੁਪਇਆ ਲਾ ਕੇ 13,000 ਏਕੜ ਜ਼ਮੀਨ ਨੂੰ ਪਾਣੀ ਦੇਣਾ ਸ਼ੁਰੂ ਹੋ ਗਿਆ ਤੇ ਸਾਡਾ ਸਮੁੱਚਾ ਡਿਪਾਰਟਮੈਂਟ ਦਿਨ ਰਾਤ ਲੱਗਿਆ ਹੋਇਆ, ਉਸ ਸਮੇਂ ਤੋਂ ਲੱਗਿਆ ਜਦੋਂ ਹੜ੍ਹ ਆਏ। ਜੋ ਵੀ ਕਿਤੇ ਕੋਈ ਇਸ ਤਰ੍ਹਾਂ ਦੇ ਪੁਆਇੰਟ ਸੀ, ਅਸੀਂ ਆਈਡੈਂਟੀਫਾਈ ਕੀਤੇ ਸੀ, ਵਲਨਰੇਬਲ ਪੁਆਇੰਟ ਸੀ ਜਿਹੜੇ, ਅਸੀਂ ਉਹਨਾਂ ਤੇ ਸਾਰਿਆਂ ਦੇ ਕੰਮ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ।
0: ਵਣ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਪ੍ਰਧਾਨਗੀ ਹੇਠ ਜੰਗਲੀ ਜੀਵ ਬੋਰਡ ਦੀ ਸਥਾਈ ਕਮੇਟੀ ਦੀ 5ਵੀਂ ਮੀਟਿੰਗ ਕੱਲ੍ਹ ਮੋਹਾਲੀ ਸਥਿਤ ਵਣ ਵਿਭਾਗ ਵਿਖੇ ਹੋਈ। ਇਸ ਮੀਟਿੰਗ ਵਿੱਚ ਪਿਛਲੇ ਸਾਲ ਦੌਰਾਨ ਰਾਜ 'ਚ ਆਏ ਹੜ੍ਹਾਂ ਕਾਰਨ ਦਰਿਆਵਾਂ 'ਚ ਰੇਤਾ ਜਮ੍ਹਾਂ ਹੋਣ ਕਾਰਨ ਆਉਣ ਵਾਲੇ ਸਮੇਂ ਦੌਰਾਨ ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਅਤੇ

0: ਦਰਿਆਵਾਂ ਦੇ ਬਿਹਤਰ ਪ੍ਰਬੰਧਨ ਵਾਸਤੇ ਜਲ ਸਰੋਤ ਵਿਭਾਗ ਵੱਲੋਂ ਬਿਆਸ ਦਰਿਆ ਤੇ ਰਾਵੀ ਦਰਿਆ 'ਚ ਵੱਖ ਵੱਖ ਥਾਵਾਂ ਤੇ ਡੀਸਿਲਟਿੰਗ ਕੰਮ ਕਰਨ ਦੇ ਮੰਤਵ ਨਾਲ ਪੇਸ਼ ਕੀਤੀਆਂ ਗਈਆਂ 8 ਤਜਵੀਜ਼ਾਂ ਉੱਤੇ ਵਿਚਾਰ ਕੀਤਾ ਗਿਆ। ਦਰਿਆਵਾਂ ਦੀ ਬਿਹਤਰ ਸਾਂਭ ਸੰਭਾਲ, ਲੋਕਾਂ ਦੇ ਹਿੱਤ ਵਿੱਚ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਤੇ ਬਿਹਤਰ ਪ੍ਰਬੰਧਨ ਨੂੰ ਮੁੱਖ ਰੱਖਦੇ ਹੋਏ ਬਿਆਸ ਦਰਿਆ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 2, ਕਪੂਰਥਲਾ ਦੀਆਂ 3 ਤੇ ਗੁਰਦਾਸਪੁਰ ਦੀ 1 ਸਾਈਟ ਅਤੇ ਰਾਵੀ ਦਰਿਆ 'ਚ ਕੈਥਲੌਰ ਕੁਸ਼ੱਲਿਆ ਜੰਗਲੀ ਜੀਵ ਸੈਂਚਰੀ ਦੇ ਨਾਲ ਲੱਗਦੀ 1 ਸਾਈਟ ਤੇ ਕੀਤੀ ਜਾਣ ਵਾਲੀ ਡੀ ਸਿਲਟਿੰਗ ਸੰਬੰਧੀ ਤਜਵੀਜ਼ਾਂ ਨੂੰ ਵੀ ਪ੍ਰਵਾਨਗੀ ਲਈ ਜੰਗਲੀ ਜੀਵਨ ਬਾਰੇ ਰਾਸ਼ਟਰੀ ਬੋਰਡ ਦੀ ਸਥਾਈ ਕਮੇਟੀ ਨੂੰ ਭੇਜਣ ਦੀ ਸਿਫਾਰਿਸ਼ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ 2 ਤੋਂ 3 ਦਿਨਾਂ 'ਚ ਦੱਖਣ ਪੱਛਮੀ ਮੌਨਸੂਨ ਦੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਬਾਕੀ ਹਿੱਸਿਆਂ 'ਚ ਅੱਗੇ ਵਧਣ ਦੀ ਸੰਭਾਵਨਾ ਜਤਾਈ ਹੈ। ਦਿੱਲੀ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਤੇ ਉੱਤਰ ਪੂਰਬੀ ਭਾਰਤ ਦੇ ਕੁਝ ਹਿੱਸਿਆਂ 'ਚ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ 1:15 ਤੇ 20 ਸੈਕਿੰਡ ਦਾ ਹੋ ਰਿਹਾ ਹੈ। ਹੁਣ ਪੇਸ਼ ਹੈ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ ਹੈਲੋ ਫਰਮਾਇਸ਼ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ।

ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਅੱਜ ਤੁਸੀਂ ਸੁਣੋਗੇ ਸਿਲਸਿਲਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਏਗਾ ਮਸ਼ਹੂਰ ਗਾਇਕ ਸੰਗੀਤਕਾਰ ਅਦਾਕਾਰ ਅਮਿਤ ਕੁਮਾਰ ਤੇ। ਇਸ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਵਿਜੇ ਲਕਸ਼ਮੀ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

0: नमस्कार श्रोतियो, आकाशवाणी ਦੇ ਇਸ ਖਾਸ ਸੰਗੀਤਿਕ ਪ੍ਰੋਗਰਾਮ ਵਿੱਚ ਤੁਹਾਡਾ ਦਿਲੋਂ ਸਵਾਗਤ ਕਰਦੀ ਹਾਂ। ਮੈਂ ਤੁਹਾਡੀ ਆਪਣੀ ਦੋਸਤ ਤੇ ਹੋਸਟ ਵਿਜੇ ਲਕਸ਼ਮੀ। ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਦੇ ਇੱਕ ਹੋਰ ਬਿਹਤਰੀਨ ਔਰ ਖੂਬਸੂਰਤ ਅੰਕ ਲੈ ਕੇ ਹਾਜ਼ਰ ਹਾਂ ਸਾਰੇ ਸਰੋਤਿਆਂ ਦੀ ਖਿਦਮਤ ਦੇ ਵਿੱਚ। ਸਰੋਤਿਓ, ਭਾਰਤੀ ਫਿਲਮ ਸੰਗੀਤ ਦੇ ਇਤਿਹਾਸ ਵਿੱਚ ਕੁਝ ਅਜਿਹੇ ਕਲਾਕਾਰ ਹਨ ਜਿਨ੍ਹਾਂ ਦੀ ਆਵਾਜ਼ ਸਮੇਂ ਦੀਆਂ ਹੱਦਾਂ ਨੂੰ ਪਾਰ ਕਰਕੇ ਅੱਜ ਵੀ ਦਿਲਾਂ ਨੂੰ ਛੂਹ ਜਾਂਦੀਆਂ ਨੇ। ਅੱਜ ਦੇ ਇਸ ਵਿਸ਼ੇਸ਼ ਅੰਕ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਹੀ ਹਰਮਨ ਪਿਆਰੇ ਗਾਇਕ ਬਾਰੇ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼, ਸਾਦਗੀ ਅਤੇ ਬੇਮਿਸਾਲ ਗਾਇਕੀ ਨਾਲ ਲੱਖਾਂ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ।
1: ਮੇਰਾ ਨਾਮ ਅਮਿਤ ਕੁਮਾਰ, ਬਾਪ ਦਾ ਨਾਮ ਕਿਸ਼ੋਰ ਕੁਮਾਰ।

ਗੀਤ ਹਰ ਇੱਕ ਵੱਡੇ ਛੋਟੇ ਨੌਜਵਾਨ ਬਜ਼ੁਰਗ ਹਰ ਇੱਕ ਵਰਗ ਦੇ ਲੋਕਾਂ ਦਾ ਖਾਸ ਗੀਤ ਹੈ, ਬੜੇ ਅੱਛੇ ਲੱਗਦੇ ਹੈ। ਬਿਲਕੁਲ ਜੀ ਬਿਲਕੁਲ, ਮੇਰੀ ਮੁਰਾਦ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਫਿਲਮੀ ਅਫਸਾਨੇ ਤਰਾਨੇ ਦੇ ਸਾਡੇ ਖਾਸ ਵਿਸ਼ੇਸ਼ ਸ਼ਖਸੀਅਤ ਨੇ ਉਹਨੇ ਜੀ ਅਮਿਤ ਕੁਮਾਰ ਜੀ।

ਅਮਿਤ ਕੁਮਾਰ ਜੀ ਦਾ ਜਨਮ 3 ਜੁਲਾਈ 1952 ਨੂੰ ਕੋਲਕਾਤਾ ਵਿਖੇ ਹੋਇਆ। ਉਹ ਮਹਾਨ ਗਾਇਕ ਕਿਸ਼ੋਰ ਕੁਮਾਰ ਅਤੇ ਪ੍ਰਸਿੱਧ ਬੰਗਾਲੀ ਗਾਇਕਾ ਅਤੇ ਅਦਾਕਾਰ ਰੂਮਾ ਗੁਹਾ ਠਾਕੁਰਤਾ ਦੇ ਪੁੱਤਰ ਹਨ। ਸੰਗੀਤ ਉਹਨਾਂ ਨੂੰ ਵਿਰਾਸਤ ਵਿੱਚ ਮਿਲਿਆ ਅਤੇ ਬਚਪਨ ਤੋਂ ਹੀ ਉਹਨਾਂ ਦੇ ਜੀਵਨ ਦਾ ਅਟੁੱਟ ਹਿੱਸਾ ਬਣ ਗਿਆ। ਬਚਪਨ ਵਿੱਚ ਵੀ ਅਮਿਤ ਕੁਮਾਰ ਦੀ ਸੰਗੀਤ ਪ੍ਰਤੀ ਦਿਲਚਸਪੀ ਸਪਸ਼ਟ ਹੋ ਗਈ। ਉਹ ਆਪਣੇ ਪਿਤਾ ਨਾਲ ਰਿਕਾਰਡਿੰਗ ਸਟੂਡੀਓ ਜਾਂਦੇ ਅਤੇ ਉੱਥੇ ਸੰਗੀਤ ਦੀਆਂ ਬਰੀਕੀਆਂ ਨੂੰ ਬਹੁਤ ਧਿਆਨ ਨਾਲ ਦੇਖਦੀ ਸੁਣਦੀ। ਕਿਹਾ ਜਾਂਦਾ ਹੈ ਕਿ ਕਿਸ਼ੋਰ ਕੁਮਾਰ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਦੀ ਆਵਾਜ਼ ਵਿੱਚ ਛੁਪੀ ਪ੍ਰਤਿਭਾ ਨੂੰ ਪਛਾਣਿਆ। ਅਮਿਤ ਕੁਮਾਰ ਨੇ ਬਾਲ ਕਲਾਕਾਰ ਵਜੋਂ ਵੀ ਕੰਮ ਕੀਤਾ, ਪਰ ਉਹਨਾਂ ਦੀ ਅਸਲ ਪਛਾਣ ਇੱਕ ਪਲੇਬੈਕ ਗਾਇਕ ਵਜੋਂ ਬਣੀ। ਸਨ 1970 ਦੇ ਦਹਾਕੇ ਵਿੱਚ ਉਹਨਾਂ ਨੇ ਫਿਲਮਾਂ ਵਿੱਚ ਗਾਉਣਾ ਸ਼ੁਰੂ ਕੀਤਾ ਅਤੇ ਹੌਲੀ ਹੌਲੀ ਆਪਣੀ ਵੱਖਰੀ ਪਹਿਚਾਣ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਜਿਸ ਵਿੱਚ ਉਹ ਬਾਖੂਬੀ

ਸਫਲ ਹੋਏ। 1980 ਅਤੇ 1990 ਦਾ ਦਹਾਕਾ ਉਹਨਾਂ ਦੇ ਕਰੀਅਰ ਦਾ ਸੁਨਹਿਰੀ ਦੌਰ ਮੰਨਿਆ ਜਾਂਦਾ ਹੈ। ਇਸ ਸਮੇਂ ਦੌਰਾਨ ਉਹਨਾਂ ਨੇ ਕਈ ਯਾਦਗਾਰ ਗੀਤ ਗਾਏ ਜੋ ਕਿ ਅੱਜ ਵੀ ਰੇਡੀਓ, ਟੈਲੀਵਿਜ਼ਨ ਅਤੇ ਸੰਗੀਤ ਪ੍ਰੇਮੀਆਂ ਦੀਆਂ ਪਲੇ ਲਿਸਟਾਂ ਦਾ ਅਹਿਮ ਹਿੱਸਾ ਹੁੰਦੇ ਹਨ। ਅਮਿਤ ਕੁਮਾਰ ਨੇ ਆਰ ਡੀ ਬਰਮਨ, ਬੱਪੀ ਲਹਿਰੀ, ਰਾਜੇਸ਼ ਰੋਸ਼ਨ, ਅਨੂ ਮਲਿਕ ਅਤੇ ਹੋਰ ਕਈ ਮਸ਼ਹੂਰ ਸੰਗੀਤਕਾਰਾਂ ਨਾਲ ਕੰਮ ਕੀਤਾ। ਉਹਨਾਂ ਦੀ ਆਵਾਜ਼ ਵਿੱਚ ਮਿਠਾਸ, ਰੋਮਾਂਸ ਅਤੇ ਸਾਦਗੀ ਦਾ ਸੁੰਦਰ ਮੇਲ ਹੈ ਜੋ ਹਰ ਉਮਰ ਦੇ ਸਰੋਤਿਆਂ ਨੂੰ ਆਪਣੀ ਔਰ ਖਿੱਚਦਾ ਹੈ। ਉਹਨਾਂ ਨੇ ਸਿਰਫ ਹਿੰਦੀ ਹੀ ਨਹੀਂ ਸਗੋਂ ਬੰਗਾਲੀ, ਭੋਜਪੁਰੀ, ਉੜੀਆ, ਅਸਮੀ, ਮਰਾਠੀ ਅਤੇ ਹੋਰ ਕਈ ਭਾਸ਼ਾਵਾਂ ਵਿੱਚ ਵੀ ਆਪਣੀ ਗਾਇਕੀ ਦਾ ਜਾਦੂ ਬਿਖੇਰਿਆ। ਉਹਨਾਂ ਦੇ ਕਈ ਗੀਤ ਅੱਜ ਵੀ ਸਦਾਬਹਾਰ ਮੰਨੇ ਜਾਂਦੇ ਨੇ। ਇਹ ਗੀਤ ਸ਼ਾਇਦ ਹੀ ਕਿਸੇ ਨੌਜਵਾਨ ਦਿਲ ਨੂੰ ਸੋਚਣ ਤੇ ਧੜਕਣ ਤੇ ਮਜਬੂਰ ਕੀਤੇ ਬਿਨਾਂ ਰਹਿ ਸਕਿਆ ਹੋਵੇ।

ਫਿਲਮੀ ਗਾਇਕੀ ਤੋਂ ਇਲਾਵਾ ਉਹ ਅੱਜ ਵੀ ਦੇਸ਼ ਵਿਦੇਸ਼ ਵਿੱਚ ਲਾਈਵ ਸ਼ੋਅ ਕਰਦੀਆਂ ਹਨ ਅਤੇ ਆਪਣੇ ਦਰਸ਼ਕਾਂ ਅਤੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਨਾਲ ਸੰਗੀਤ ਦਾ ਰਿਸ਼ਤਾ ਕਾਇਮ ਰੱਖੇ ਹੋਏ ਹਨ। ਉਹ ਮੰਨਦੇ ਹਨ ਕਿ ਸੰਗੀਤ ਸਿਰਫ ਮਨੋਰੰਜਨ ਨਹੀਂ ਸਗੋਂ ਲੋਕਾਂ ਦੇ ਦਿਲਾਂ ਨੂੰ ਜੋੜਨ ਵਾਲੀ ਇੱਕ ਸੁੰਦਰ ਭਾਸ਼ਾ। ਅਮਿਤ ਕੁਮਾਰ ਸਿਰਫ ਗਾਇਕ ਹੀ ਨਹੀਂ ਸਗੋਂ ਸੰਗੀਤਕਾਰ, ਅਦਾਕਾਰ, ਨਿਰਦੇਸ਼ਕ ਅਤੇ ਰਿਕਾਰਡ ਪ੍ਰੋਡਿਊਸਰ ਵੀ ਹਨ। ਉਹਨਾਂ ਨੇ ਆਪਣੀ ਸੰਗੀਤ ਕੰਪਨੀ ਵੀ ਸਥਾਪਿਤ ਕੀਤੀ। 1990 ਦੇ ਦਹਾਕੇ ਤੋਂ ਬਾਅਦ ਉਹਨਾਂ ਨੇ ਫਿਲਮੀ ਗਾਇਕੀ ਘੱਟ ਕਰਕੇ ਦੇਸ਼ ਵਿਦੇਸ਼ ਵਿੱਚ ਲਾਈਵ ਸੰਗੀਤ ਸਮਾਰੋਹ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ। ਅਮਿਤ ਕੁਮਾਰ ਭਾਰਤੀ ਸੰਗੀਤ ਜਗਤ ਦੇ ਉਹਨਾਂ ਕਲਾਕਾਰਾਂ ਵਿੱਚ ਸ਼ਾਮਿਲ ਨੇ ਜਿਨ੍ਹਾਂ ਨੇ ਆਪਣੇ ਪਿਤਾ ਕਿਸ਼ੋਰ ਕੁਮਾਰ ਦੀ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਆਪਣੀ ਵੱਖਰੀ ਪਛਾਣ ਬਣਾਈ। ਉਹਨਾਂ ਦੀ ਮਿੱਠੀ ਆਵਾਜ਼ ਅਤੇ ਸਾਦਗੀ ਭਰੀ ਗਾਇਕੀ ਨੇ ਉਹਨਾਂ ਨੂੰ ਭਾਰਤ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਸੰਗੀਤ ਪ੍ਰੇਮੀਆਂ ਵਿੱਚ ਪ੍ਰਸਿੱਧ ਕੀਤਾ।

ਗੱਲ ਕਰਦੇ ਹਾਂ ਉਹਨਾਂ ਦੇ ਸਨਮਾਨ ਅਤੇ ਅਵਾਰਡਸ ਦੀ। ਅਮਿਤ ਕੁਮਾਰ ਜੀ ਨੂੰ ਬਹੁਤ ਸਾਰਾ ਪਿਆਰ ਅਤੇ ਪ੍ਰਸਿੱਧੀ ਤਾਂ ਮਿਲੀ, ਪਰ ਉਹਨਾਂ ਨੂੰ ਵੱਡੇ ਰਾਸ਼ਟਰੀ ਫਿਲਮੀ ਪੁਰਸਕਾਰ ਜਿਵੇਂ ਕਿ ਨੈਸ਼ਨਲ ਫਿਲਮ ਅਵਾਰਡਸ ਜਾਂ ਫਿਲਮ ਫੇਅਰ ਅਵਾਰਡਸ ਵਿੱਚ ਸਰਵ ਉੱਤਮ ਗਾਇਕ ਦਾ ਮੁੱਖ ਅਵਾਰਡ ਨਹੀਂ ਮਿਲਿਆ। ਹਾਲਾਂਕਿ ਉਹਨਾਂ ਨੂੰ ਆਪਣੇ ਲੰਬੇ ਅਤੇ ਸਫਲ ਸੰਗੀਤਕ ਸਫ਼ਰ ਲਈ ਕਈ ਸੰਸਥਾਵਾਂ ਵੱਲੋਂ ਲਾਈਫ ਟਾਈਮ ਅਚੀਵਮੈਂਟ ਅਵਾਰਡਸ, ਸੰਗੀਤ ਸਨਮਾਨ ਅਤੇ ਵਿਸ਼ੇਸ਼ ਸਨਮਾਨਾਂ ਵਜੋਂ ਨਵਾਜ਼ਿਆ ਗਿਆ। ਦੇਸ਼ ਅਤੇ ਵਿਦੇਸ਼ ਵਿੱਚ ਹੋਣ ਵਾਲੇ ਕਈ ਸੱਭਿਆਚਾਰਕ ਸਮਾਗਮਾਂ ਵਿੱਚ ਵੀ ਉਹਨਾਂ ਨੂੰ ਸੰਗੀਤ ਜਗਤ ਵਿੱਚ ਯੋਗਦਾਨ ਨਾਲ ਸਨਮਾਨਿਤ ਕੀਤਾ ਗਿਆ। ਭਾਵੇਂ ਅਮਿਤ ਕੁਮਾਰ ਜੀ ਦੇ ਨਾਮ ਵੱਡੇ ਅਵਾਰਡ ਘੱਟ ਦਰਜ ਹਨ, ਪਰ ਉਹਨਾਂ ਨੂੰ ਆਪਣੇ 5 ਦਹਾਕਿਆਂ ਤੋਂ ਵੱਧ ਦੇ ਸ਼ਾਨਦਾਰ ਸੰਗੀਤਕ ਸਫ਼ਰ ਲਈ ਕਈ ਮਾਣ ਸਨਮਾਨ ਅਤੇ ਲਾਈਫ ਟਾਈਮ ਅਚੀਵਮੈਂਟ ਅਵਾਰਡਸ ਪ੍ਰਾਪਤ ਹੋਏ। ਉਹਨਾਂ ਲਈ ਸਭ ਤੋਂ ਵੱਡਾ ਅਵਾਰਡ ਹਮੇਸ਼ਾ ਆਪਣੇ ਸਰੋਤਿਆਂ ਦੇ ਬੇਅੰਤ ਪਿਆਰ ਅਤੇ ਸਤਿਕਾਰ ਰਿਹਾ।

0: ਜਦੋਂ ਅਮਿਤ ਕੁਮਾਰ ਤੋਂ ਉਹਨਾਂ ਦੀ ਇੱਕ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਕਿ ਤੁਸੀਂ ਆਪਣੇ ਬਚਪਨ ਦੇ ਵਿੱਚ ਖਾਸ ਇਸੇ ਹੀ ਚੀਜ਼ ਦਾ ਅਭਿਮਾਨ ਮਾਣ ਕਰਦੇ ਸੀ ਕਿ ਤੁਸੀਂ ਇੱਕ ਮਸ਼ਹੂਰ ਗਾਇਕ ਯਾਨੀ ਕਿ ਕਿਸ਼ੋਰ ਦਾ ਦੇ ਬੇਟੇ ਹੋ, ਤਾਂ ਉਹਨਾਂ ਦਾ ਜਵਾਬ ਕੁਛ ਇਸ ਤਰ੍ਹਾਂ ਦਾ ਸੀ।
1: ਮੈਂ ਜਬ 3-4 ਸਾਲ ਕੀ ਉਮਰ ਮੇਂ ਮੁਝੇ ਪਤਾ ਚਲਾ ਕਿ ਜਿਸੇ ਕਹਿਤੇ ਹੈਂ ਸੈਲਫ ਰਿਅਲਾਈਜ਼ੇਸ਼ਨ ਕਿ ਯੇ ਪੇੜ ਹੈ ਯੇ ਪੌਦਾ।

ਵਿੱਚ ਉਹਨਾਂ ਦੀ ਸ਼ਖਸੀਅਤ ਅਤੇ ਉਹਨਾਂ ਦੇ ਸੰਗੀਤ ਵਿੱਚ ਸਾਫ਼ ਨਜ਼ਰ ਆਉਂਦੀ ਹੈ। ਅਮਿਤ ਕੁਮਾਰ ਬਚਪਨ ਤੋਂ ਹੀ ਗਾਇਕੀ ਵੱਲ ਮੁੜ ਚੁੱਕੇ ਸਨ। ਦੁਰਗਾ ਪੂਜਾ ਦੇ ਇੱਕ ਸਮਾਗਮ ਵਿੱਚ ਸਭ ਤੋਂ ਪਹਿਲਾਂ ਗਾਇਕੀ ਗਾਉਣ ਦਾ ਮੌਕਾ ਮਿਲਿਆ, ਜਿੱਥੇ ਉਹਨਾਂ ਦੀ ਆਵਾਜ਼ ਨੂੰ ਬੇਹੱਦ ਪਸੰਦ ਕੀਤਾ ਗਿਆ। ਇਹ ਘਟਨਾ ਨੇ ਉਹਨਾਂ ਦੇ ਸੰਗੀਤਿਕ ਸਫ਼ਰ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ। ਛੋਟੀ ਉਮਰ ਵਿੱਚ ਹੀ ਫਿਲਮਾਂ ਦੀ ਅਦਾਕਾਰੀ ਅਤੇ ਗਾਇਕੀ ਦਾ ਮੌਕਾ ਮਿਲਿਆ, ਜਿਸ ਨਾਲ ਉਹਨਾਂ ਦਾ ਆਤਮ ਵਿਸ਼ਵਾਸ ਹੋਰ ਵਧਿਆ। 1970 ਦੇ ਦਹਾਕੇ ਵਿੱਚ ਬਾਲੀਵੁੱਡ ਅਤੇ ਪਲੇਬੈਕ ਗਾਇਕ ਵਜੋਂ ਆਪਣੀ ਵੱਖਰੀ ਪਹਿਚਾਣ ਬਣਾਉਣੀ ਸ਼ੁਰੂ ਕੀਤੀ ਅਤੇ ਸਾਲ 1980 ਅਤੇ 90 ਦਾ ਸੁਨਹਿਰੀ ਦੌਰ, ਇਹ ਅਮਿਤ ਕੁਮਾਰ ਦਾ ਉਹ ਦੌਰ ਸੀ ਜਿਹੜਾ ਕਿ ਉਹਨਾਂ ਦੇ ਕਰੀਅਰ ਦਾ ਸਭ ਤੋਂ ਸਫਲ ਸਮਾਂ ਰਿਹਾ। ਇਸ ਦੌਰਾਨ ਉਹਨਾਂ ਨੇ ਕਈ ਸੁਪਰ ਹਿੱਟ ਗੀਤ ਗਾਏ ਜੋ ਕਿ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਹੈ।

0: ਆਰ ਡੀ ਬਰਮਨ, ਬੱਪੀ ਲਹਿਰੀ, ਰਾਜੇਸ਼ ਕੁਮਾਰ ਰੋਸ਼ਨ ਅਤੇ ਹੋਰ ਕਈ ਸੰਗੀਤਕਾਰਾਂ ਨਾਲ ਕੰਮ ਕਰਨਾ ਉਹਨਾਂ ਦੇ ਕਰੀਅਰ ਦੀ ਵੱਡੀ ਪ੍ਰਾਪਤੀ ਰਹੀ। ਮਹਾਨ ਗਾਇਕ ਕਿਸ਼ੋਰ ਕੁਮਾਰ ਦੇ ਪੁੱਤਰ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ, ਆਪਣੀ ਗਾਇਕੀ ਨਾਲ ਸਰੋਤਿਆਂ ਦੇ ਦਿਲ ਜਿੱਤੇ। ਇੱਕ ਘਟਨਾ ਦਾ ਅਮਿਤ ਕੁਮਾਰ ਦੇ ਜੀਵਨ ਅਤੇ ਕਰੀਅਰ ਤੇ ਬਹੁਤ ਹੀ ਡੂੰਘਾ ਅਸਰ ਪਿਆ। ਆਰ ਡੀ ਬਰਮਨ ਦੇ ਦੇਹਾਂਤ ਸਾਲ 1994 ਦੇ ਵਿੱਚ ਆਰ ਡੀ ਬਰਮਨ ਜੀ ਦਾ ਦੇਹਾਂਤ ਹੋਇਆ। ਇਹ ਘਟਨਾ ਦਾ ਅਮਿਤ ਕੁਮਾਰ ਦੇ ਕਰੀਅਰ ਤੇ ਬਹੁਤ ਡੂੰਘਾ ਅਸਰ ਪਿਆ। ਇਸ ਤੋਂ ਬਾਅਦ ਉਹਨਾਂ ਨੇ ਫਿਲਮਾਂ ਵਿੱਚ ਗਾਉਣਾ ਘਟਾ ਦਿੱਤਾ ਅਤੇ ਲਾਈਵ ਕਾਨਸਰਟ ਵੀ ਘੱਟ ਕਰ ਦਿੱਤੇ। 70 ਸਾਲ ਦੀ ਉਮਰ ਪਾਰ ਕਰਨ ਤੋਂ ਬਾਅਦ ਵੀ ਉਹ ਲਾਈਵ ਸ਼ੋਅ, ਸੰਗੀਤ ਸਮਾਗਮ ਅਤੇ ਟੈਲੀਵਿਜ਼ਨ ਪ੍ਰੋਗਰਾਮ ਰਾਹੀਂ ਸੰਗੀਤ ਪ੍ਰੇਮੀਆਂ ਨਾਲ ਜੁੜੇ ਹੋਏ ਹਨ। ਇਹ ਸਾਰੇ ਪਲ ਸਾਬਤ ਕਰਦੇ ਨੇ ਕਿ ਅਮਿਤ ਕੁਮਾਰ ਜੀ ਦਾ ਸੰਗੀਤਕ ਸਫ਼ਰ ਸਿਰਫ ਵਿਰਾਸਤ ਦਾ ਨਹੀਂ, ਸਗੋਂ ਉਹਨਾਂ ਦੀ ਮਿਹਨਤਾ ਅਤੇ ਸਮਰਪਣ ਅਤੇ ਪ੍ਰਤਿਭਾ ਦੀ ਕਹਾਣੀ ਹੈ।
1: ਅਮਿਤ ਕੁਮਾਰ ਨੇ ਜਦੋਂ ਫਿਲਮਾਂ ਦੇ ਵਿੱਚ ਗਾਣਾ ਸ਼ੁਰੂ ਕੀਤਾ ਤਾਂ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਮਸ਼ਹੂਰ ਫਿਲਮਾਂ ਦੇ ਕੇ ਫਿਲਮ ਜਗਤ ਦੇ ਵਿੱਚ ਧੂਮ ਮਚਾ ਦਿੱਤੀ।
0: ਸਾਲ 1982 ਦੇ ਵਿੱਚ

0: ਆਈ ਫਿਲਮ ਲਵ ਸਟੋਰੀ ਨੇ ਉਹਨਾਂ ਦੇ ਕਰੀਅਰ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ। ਇਸ ਦੇ ਗੀਤ ਜੋ ਕਿ ਅਮਿਤ ਕੁਮਾਰ ਦੀ ਆਵਾਜ਼ ਦੇ ਵਿੱਚ ਹੀ ਗਾਏ ਗਏ, ਨੌਜਵਾਨ ਦਿਲਾਂ ਦੀ ਧੜਕਣ ਬਣਿਆ। ਬਾਲਿਕਾ ਵਧੂ ਦਾ ਇਹ ਗੀਤ ਜਿਹੜਾ ਕਿ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਵੀ ਸਰੋਤਿਆਂ ਦੇ ਨਜ਼ਰ ਕੀਤਾ ਗਿਆ, ਬੜੇ ਅੱਛੇ ਲੱਗਦੇ ਹੈ। ਇਹ ਗੀਤ ਸ਼ਾਇਦ ਕੋਈ ਰੋਮਾਂਟਿਕ ਜੋੜੀ ਇਕਾਂਤ ਦੇ ਵਿੱਚ ਜਾਂ ਫਿਰ ਉਸ ਪਲ ਤੇ ਨਾ ਗੁਣਗੁਣਾਉਂਦੀ ਹੋਵੇ ਜਦੋਂ ਸਭ ਤੋਂ ਵੱਧ ਖੁਸ਼ ਹੁੰਦੇ ਨੇ।
1: देखो प्यार में ऐसा नहीं करते।

ਗੱਲ ਕਰਦੇ ਹਾਂ ਉਹਨਾਂ ਦੇ ਮੌਜੂਦਾ ਜੀਵਨ ਦੀ। ਅੱਜ ਵੀ ਅਮਿਤ ਕੁਮਾਰ ਜੀ ਸੰਗੀਤ ਦੀ ਦੁਨੀਆ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਭਾਵੇਂ ਉਹ ਪਹਿਲਾਂ ਵਾਂਗ ਫਿਲਮਾਂ ਵਿੱਚ ਨਿਯਮਿਤ ਪਲੇਬੈਕ ਗਾਇਕੀ ਨਹੀਂ ਦਿੰਦੇ, ਪਰ ਉਹ ਦੇਸ਼ ਅਤੇ ਵਿਦੇਸ਼ ਵਿੱਚ ਲਾਈਵ ਕਾਨਸਰਟ, ਸੰਗੀਤ ਸਮਾਗਮ ਅਤੇ ਵਿਸ਼ੇਸ਼ ਪ੍ਰੋਗਰਾਮਾਂ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਲਗਾਤਾਰ ਜੁੜੇ ਹੁੰਦੇ ਨੇ। ਉਹ ਆਪਣੇ ਲਾਈਵ ਸ਼ੋਅ ਵਿੱਚ ਆਪਣੇ ਸਦਾਬਹਾਰ ਗੀਤਾਂ ਦੇ ਨਾਲ ਨਾਲ ਆਪਣੇ ਪਿਤਾ ਮਹਾਨ ਗਾਇਕ ਕਿਸ਼ੋਰ ਕੁਮਾਰ ਦੇ ਅਮਰ ਨਗਮੇ ਵੀ ਪੇਸ਼ ਕਰਦੇ ਨੇ। ਉਹਨਾਂ ਦੇ ਪ੍ਰੋਗਰਾਮਾਂ ਵਿੱਚ ਹਰ ਉਮਰ ਦੇ ਸਰੋਤੇ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਨੇ। ਅਮਿਤ ਕੁਮਾਰ ਟੈਲੀਵਿਜ਼ਨ ਦੇ ਸੰਗੀਤਕ ਰਿਐਲਿਟੀ ਸ਼ੋਅ ਵਿੱਚ ਵੀ ਸਮੇਂ ਸਮੇਂ ਤੇ ਵਿਸ਼ੇਸ਼ ਮਹਿਮਾਨ ਜਾਂ ਜੱਜ ਵੱਲੋਂ ਨਜ਼ਰ ਆਉਂਦੇ ਨੇ। ਉੱਥੇ ਉਹ ਨੌਜਵਾਨ ਗਾਇਕਾਂ ਨੂੰ ਆਪਣਾ ਤਜਰਬਾ ਸਾਂਝਾ ਕਰਦੇ ਨੇ ਅਤੇ ਉਹਨਾਂ ਨੂੰ ਪ੍ਰੇਰਿਤ ਕਰਦੇ ਨੇ। ਉਹ ਅੱਜ ਵੀ ਮੰਨਦੇ ਨੇ ਕਿ ਸੰਗੀਤ ਇੱਕ ਐਸੀ ਭਾਸ਼ਾ ਹੈ ਜੋ ਦਿਲਾਂ ਨੂੰ ਜੋੜਦੀ ਹੈ ਤੇ ਕਲਾਕਾਰ ਦੀ ਅਸਲੀ ਪਹਿਚਾਣ ਉਸਦੇ ਸਰੋਤਿਆਂ ਦਾ ਪਿਆਰ ਹੁੰਦੀ ਹੈ। 70 ਸਾਲ ਦੀ ਉਮਰ ਪਾਰ ਕਰਨ ਦੇ ਬਾਵਜੂਦ ਅਮਿਤ ਕੁਮਾਰ ਜੀ ਦੀ ਊਰਜਾ, ਉਹਨਾਂ ਦੀ ਆਵਾਜ਼ ਅਤੇ ਸੰਗੀਤ ਪ੍ਰਤੀ ਸਮਰਪਣ ਅੱਜ ਵੀ ਪਹਿਲਾਂ ਵਾਂਗ ਹੀ ਕਾਇਮ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਪਿਆਰ ਨੂੰ ਹੀ ਆਪਣੀ ਸਭ ਤੋਂ ਵੱਡੀ ਤਾਕਤ ਅਤੇ ਸਭ ਤੋਂ ਵੱਡਾ ਸਨਮਾਨ ਮੰਨਦੇ ਨੇ। ਇਸ ਤਰ੍ਹਾਂ ਅਮਿਤ ਕੁਮਾਰ ਜੀ ਦਾ ਸੰਗੀਤਿਕ ਸਫ਼ਰ ਅੱਜ ਵੀ ਜਾਰੀ ਹੈ ਅਤੇ ਉਹ ਆਪਣੀ ਸੁਰੀਲੀ ਆਵਾਜ਼ ਨਾਲ ਸੰਗੀਤ ਪ੍ਰੇਮੀਆਂ ਦੇ ਦਿਲਾਂ ਨੂੰ ਰੋਸ਼ਨ ਕਰ ਰਹੇ ਨੇ।

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਵਿਸ਼ੇਸ਼ ਆਧਾਰਿਤ ਸੀ ਮਸ਼ਹੂਰ ਅਦਾਕਾਰ ਸੰਗੀਤਕਾਰ ਅਮਿਤ ਕੁਮਾਰ ਜੀ ਦੇ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਇੱਥੇ ਖਤਮ ਹੁੰਦਾ ਹੈ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਮਸ਼ਹੂਰ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਂਗੇ। ਉਦੋਂ ਤੱਕ ਲਈ ਬਣੇ ਰਹੋ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼, ਸਟੇ ਟਿਊਨਡ ਵਿਦ ਅਸ ਐਂਡ ਥੈਂਕ ਯੂ ਸੋ ਮਚ, ਬਾਏ ਬਾਏ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰਤਰਾਂ ਨੇ, ਜੋ ਕਿ ਆਧਾਰਿਤ ਸੀ ਮਸ਼ਹੂਰ ਗਾਇਕ ਸੰਗੀਤਕਾਰ ਤੇ ਅਦਾਕਾਰ ਅਮਿਤ ਕੁਮਾਰ ਤੇ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਵਿਜੇ ਲਕਸ਼ਮੀ। ਪ੍ਰੋਗਰਾਮ ਦੇ

ਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਇਸੇ ਨਾਲ ਹੀ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ। ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਹੁਣ ਤੋਂ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 2:15 'ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੀ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 2:30 ਤੇ 20 ਸੈਕਿੰਡ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਸਰੋਤਿਓ, ਅੱਜ ਦਾ ਇਹ ਪ੍ਰੋਗਰਾਮ ਸੁਰੀਲੀ ਦੁਪਹਿਰ ਲਾਈਵ ਫੋਨ ਇਨ ਹੈ, ਜਿਸ ਵਿੱਚ ਤੁਸੀਂ 0164-2240-331 ਨੰਬਰ ਡਾਇਲ ਕਰਨਾ ਹੈ ਤੇ ਜੁੜ ਜਾਣਾ ਹੈ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸੋ ਜੀ, ਜਦੋਂ ਤੱਕ ਤੁਸੀਂ ਇਹ ਨੰਬਰ ਡਾਇਲ ਕਰਦੇ ਹਾਂ, ਉਦੋਂ ਤੱਕ ਸੁਣਦੇ ਹਾਂ ਜੀ ਮੇਰੀ ਪਸੰਦ ਦੇ ਇਸ ਗੀਤ ਨੂੰ।

0: ਲਓ ਜੀ 0164-2340-331 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਪਹਿਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਗੱਲ ਕਰਦੇ ਨੇ।
1: ਹੈਲੋ,
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਭੈਣ ਜੀ ਬਹੁਤ ਹੀ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਤੇ ਕਿੱਥੋਂ ਗੱਲ ਕਰਦੇ ਹੋ ਜੀ?
1: ਭੈਣ ਜੀ ਨਛੱਤਰ ਸਿੰਘ ਢਿੱਲੋਂ ਬੋਲਦਾ ਜੀ, ਪਿੰਡ ਲਾਲ ਬਾਈ ਤੋਂ ਜੀ।
0: ਨਛੱਤਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਤਹਿਤ ਤੁਹਾਡਾ।
1: ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ।
0: ਤੇ ਗੀਤ ਦੱਸ ਦਿਓ ਜੀ, ਕਿਹੜਾ ਸੁਣਨਾ ਚਾਹੋਗੇ?
1: ਗੀਤ ਭੈਣ ਜੀ ਸੁਣਾ ਦਿਓ ਤੁਸੀਂ, ਕੁਲਦੀਪ ਮਾਨ ਤੇ ਸਤਿੰਦਰ ਬੀਬਾ ਦੀ ਬਾਅਦ ਚ ਗਾਣਾ ਹੈਗਾ ਜੀ, ਗੀਤ ਦੇ ਬੋਲ ਹੈਗੇ ਕਾਲੀ ਗੰਨੀ ਤਰ੍ਹਾਂ ਦੀ।
0: ਠੀਕ ਹੈ ਜੀ, ਕਰਦੇ ਹਾਂ ਜੀ ਤੁਹਾਡੀ ਫਰਮਾਇਸ਼ ਨੂੰ ਪੂਰਾ। ਧੰਨਵਾਦ ਜੀ।
1: ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ।

0: 頑張るよ。
1: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ, ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ, ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਸਾਡੀ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ 2:46 'ਤੇ 35 ਸੈਕਿੰਡ ਦਾ ਪ੍ਰੋਗਰਾਮ ਚੱਲ ਰਿਹਾ ਹੈ ਸੁਰੀਲੀ ਦੁਪਹਿਰ। ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਮਿਲਾਉਣਾ ਹੈ ਜੀ 0164-2240-331 ਨੰਬਰ ਡਾਇਲ ਕਰਨਾ ਹੈ ਅਤੇ ਜੁੜ ਜਾਣਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਅਤੇ ਇਹ ਨੰਬਰ ਡਾਇਲ ਹੋ ਚੁੱਕਾ ਹੈ ਜੀ, ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਅਤੇ ਕਿੱਥੋਂ ਜੁੜੇ ਨੇ। ਹੈਲੋ ਹੈਲੋ,
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
1: ਮੈਂ ਜੀ ਮਲਕੀਤ ਸਿੰਘ, ਕੋਠੇ ਕਾਮੇ ਕੇ ਨੇੜੇ ਖਾਦ ਫੈਕਟਰੀ ਬਠਿੰਡਾ ਜੀ।
0: ਮਲਕੀਤ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ। ਤੇ ਗੀਤ ਦੱਸ ਦਿਓ ਜੀ, ਕਿਹੜਾ ਸੁਣਨਾ ਚਾਹੋਗੇ?
1: ਮੈਂ ਜੀ ਦਿਓਰ ਦਾ ਵਿਆਹ ਦੀਪ ਢਿੱਲੋਂ ਹੀ ਜੀ।
0: ਠੀਕ ਹੈ ਜੀ, ਕਰਦੇ ਹਾਂ ਜੀ ਤੁਹਾਡੀ ਫਰਮਾਇਸ਼ ਨੂੰ ਪੂਰਾ। ਧੰਨਵਾਦ ਜੀ।
1: ਧੰਨਵਾਦ ਜੀ।

0: ਲਓ ਜੀ 0164-2240-331 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਹੈਲੋ
2: ਹੈਲੋ
1: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਮੈਡਮ ਜੀ ਸਤਿ ਸ਼੍ਰੀ ਅਕਾਲ, ਮੈਂ ਭਾਗੂ ਤੋਂ ਬੋਲਦਾ ਜੀ, ਗੁਰਤੇਜ ਸਿੰਘ ਹਰਦੀਵਾਲ।
1: ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਤਹਿਤ।
2: ਥੈਂਕ ਯੂ ਜੀ ਮੈਡਮ। ਮੈਡਮ ਨਰਾਣੋ ਫਿਲਮ ਦਾ ਗੀਤ ਸੁਣਾ ਦੇ ਜੀ, ਸੱਪਣੀ ਵਰਗੀ ਤੋਰ ਕੁੜੇ।
1: ਫਿਲਮ ਦੱਸ ਦਿਓ ਜੀ ਕਿਹੜੀ,
2: ਨਰਾਣੋ ਫਿਲਮ ਦਾ ਜੀ।
1: ਠੀਕ ਹੈ ਜੀ, ਕਰਦੇ ਹਾਂ ਜੀ ਤੁਹਾਡੀ ਫਰਮਾਇਸ਼ ਨੂੰ ਪੂਰਾ। ਧੰਨਵਾਦ ਜੀ,
2: ਧੰਨਵਾਦ।

0: ਲਓ ਜੀ 0-5-44-341 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਅਖੀਰਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਹੈਲੋ,
2: ਸਤਿ ਸ੍ਰੀ ਅਕਾਲ ਭਾਈ ਬੀਬਾ।
1: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
2: ਭਾਈ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ।
1: ਪ੍ਰਗਟ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ, ਤੇ ਗੀਤ ਦੱਸ ਦਿਓ
2: ਧੰਨਵਾਦ
1: ਜੀ ਕਿਹੜਾ ਸੁਣਨਾ ਚਾਹੁੰਦੇ।
2: ਬਹੁਤ ਵਧੀਆ ਤੁਹਾਡੀ ਪੇਸ਼ ਕਰੀ ਆ ਭਾਈ ਬੀਬਾ।
1: ਧੰਨਵਾਦ ਜੀ, ਧੰਨਵਾਦ। ਤੇ ਗੀਤ ਦੱਸ ਦਿਓ ਜੀ ਕਿਹੜਾ ਸੁਣਨਾ ਚਾਹੁੰਦੇ ਆ।
2: ਸਰਦਾਰ ਸੰਧੂ ਦਾ ਤੇ ਸੁਨੀਲ ਦਾ ਸੁਣਾ ਦਿਓ ਭਾਈ, ਤੁੰਬਾ ਵਾਲਾ ਗੀਤ ਜਾਂ।
1: ਠੀਕ ਹੈ ਜੀ, ਠੀਕ ਹੈ ਜੀ, ਕਰਦੇ ਹਾਂ ਤੁਹਾਡੀ ਫਰਮਾਇਸ਼ ਨੂੰ ਪੂਰਾ। ਧੰਨਵਾਦ ਜੀ।
2: ਠੀਕ ਹੈ ਭਾਈ।

0: ਸਖੀਆਂ ਲਾ ਕੇ।
1: ਇਸੇ ਗੀਤ ਦੇ ਨਾਲ ਮੈਨੂੰ ਕਰਮਜੀਤ ਕੌਰ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ। ਪ੍ਰੋਗਰਾਮ 'ਚ ਸਾਨੂੰ ਤਕਨੀਕੀ ਸਹਿਯੋਗ ਮਿਲ ਰਿਹਾ ਸੀ ਸਮੂਹ ਟੈਕਨੀਕਲ ਸਟਾਫ ਵੱਲੋਂ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ 2:59 ਅਤੇ 17 ਸੈਕਿੰਡ ਦਾ ਹੋ ਰਿਹਾ ਹੈ। ਠੀਕ 3 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 3 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸਖੀ ਸਹੇਲੀ, ਅਤੇ 4 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਆਜ ਕੇ ਮਹਿਮਾਨ, ਅਤੇ 5 ਵਜੇ ਦੁਬਾਰਾ ਫਿਰ ਤੋਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ।

ਮੈਂ ਜਗਤਾਰ। ਅੱਜ ਦੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਰਹੇਗਾ ਅੱਖਰ ਬੋਲਦੇ ਨੇ, ਵਿਸ਼ਾ ਦੁਨੀਆ ਦੇ ਕੌੜੇ ਸੱਚ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਨੇ ਪ੍ਰੋਗਰਾਮ ਦੇ, ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ ਏ।

ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਬੁਲੰਦ ਆਵਾਜ਼ ਤੇ ਬਹੁਤ ਹੀ ਮਿਹਨਤੀ ਕੰਪੀਅਰ ਸੁਖਜੀਤ ਕੌਰ ਸੁਖਨ ਜੀ ਅੱਖਰ ਬੋਲਦੇ ਨੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ। ਦੋਸਤੋ, ਸਾਡਾ ਅੱਜ ਦਾ ਵਿਸ਼ਾ ਹੋਵੇਗਾ ਜ਼ਿੰਦਗੀ ਦੇ ਕੌੜੇ ਸੱਚ।

ਦੋਸਤੋ, ਵਿਧਾਇਕ ਇੱਛਾਵਾਂ ਸਿਰਜਣਾਤਮਕ ਹੁੰਦੀਆਂ ਨੇ। ਇਹ ਇੱਛਾਵਾਂ ਉਸਾਰੀ ਕਰਦੀਆਂ ਨੇ। ਇਹ ਇੱਛਾਵਾਂ ਜਨਵਾਦੀ ਹੁੰਦੀਆਂ ਨੇ। ਇਹ ਇੱਛਾਵਾਂ ਅਰਥ ਪੈਦਾ ਕਰਦੀਆਂ ਨੇ। ਇਹ ਇੱਛਾਵਾਂ ਰਚਨਾਤਮਕਤਾ ਨੂੰ ਸਿਰੇ ਚਾੜਦੀਆਂ ਨੇ। ਇਹਨਾਂ ਇੱਛਾਵਾਂ ਨੂੰ ਅੰਬਰ ਕਿਹਾ ਜਾ ਸਕਦਾ ਏ। ਸਰੋਤਿਓ, ਵਿਗਿਆਨ ਵੇਦ ਹੁੰਦਾ ਏ। ਵਿਗਿਆਨ ਨੇ ਹਨੇਰ ਨੂੰ ਚਾਨਣ

ਆਇਆ ਏ। ਵਿਗਿਆਨ ਨੇ ਅਭੇਦ ਨੂੰ ਭੇਦ ਚ ਬਦਲਿਆ ਏ। ਵਿਗਿਆਨ ਨੇ ਕਥਨ ਪੈਦਾ ਕੀਤੇ ਨੇ, ਵਿਗਿਆਨ ਨੇ ਆਧੁਨਿਕਤਾ ਨੂੰ ਅੱਖਾਂ ਬਖਸ਼ੀਆਂ ਨੇ। ਪਰੰਪਰਾ ਅਤੇ ਵਿਰਾਸਤ ਦੀ ਗੁਣਵਤਾ ਦੀ ਜਦੋਂ ਪਰਖ ਹੋਣ ਲੱਗ ਪੈਂਦੀ ਹੈ, ਤਦ ਪਤਾ ਲੱਗਦਾ ਹੈ ਕਿ ਵਿਰਾਸਤ 'ਚ ਬੌਧਿਕ ਚੇਤਨਾ ਹੁੰਦੀ ਹੈ।

ਸਰੋਤਿਓ, ਵਿਰਾਸਤ ਨੂੰ ਵਿਗਿਆਨ ਕਿਹਾ ਜਾ ਸਕਦਾ ਏ, ਵਿਰਾਸਤ ਨੂੰ ਮੁਲਾਂਕਣ ਵੀ ਆਖ ਸਕਦੇ ਆ। ਪਰੰਪਰਾ ਦਾ ਮੁਲਾਂਕਣ ਨਹੀਂ ਹੁੰਦਾ, ਪਰੰਪਰਾ ਰਿਵਾਇਤ ਦਾ ਖੰਡਿਤ ਖੇਲ ਹੁੰਦੀ ਹੈ। ਖੰਡਿਤ ਧਾਰਨਾਵਾਂ ਧਰੁਵਮਈ ਨਹੀਂ ਹੁੰਦੀਆਂ। ਵਿਰਾਸਤ ਦੇ ਸੰਸਕ੍ਰਿਤਿਕ ਸਰੂਪ ਨੂੰ ਦੋਸਤੋ ਦਰਸ਼ਨ ਕਿਹਾ ਜਾ ਸਕਦਾ ਏ। ਦਾਰਸ਼ਨਿਕਤਾ ਦ੍ਰਿਸ਼ਟੀ ਨੂੰ ਉਤਪੰਨ ਕਰਦੀ ਹੈ। ਵਿਰਾਸਤ ਨੂੰ ਸ਼ੁਭ ਮੰਤਵ ਕਿਹਾ ਜਾ ਸਕਦਾ ਏ। ਵਿਰਾਸਤ ਦੋਸਤੋ ਆਦਰਸ਼ ਹੁੰਦੀ ਹੈ, ਵਿਰਾਸਤ ਹਿਕਮਤ ਹੁੰਦੀ ਹੈ, ਵਿਰਾਸਤ ਹੁਨਰ ਹੁੰਦੀ ਹੈ ਤੇ ਵਿਰਾਸਤ ਨੂੰ ਬੋਧ ਵੀ ਕਿਹਾ ਜਾ ਸਕਦਾ ਏ।

ਦੋਸਤੋ ਤੁਸੀਂ ਸੁਣ ਰਹੇ ਹੋ ਅੱਖਰ ਬੋਲਦੇ ਨੇ 101.1 ਮੈਗਾਹਰਟਸ ਤੇ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਸੁਖਜੀਤ ਕੌਰ ਸੁਖਨ ਜੀ ਦੇ ਨਾਲ। ਸਰੋਤਿਓ, ਬੋਧਸ਼ੀਲ ਵਿਵਹਾਰ ਲਈ ਕੁੰਭ ਮਹਾਕੁੰਭ ਅਨੁਸ਼ਠਾਨ ਇਸ਼ਨਾਨ ਇਤਮੈਨਾਨ ਨਹੀਂ ਬਣਦੇ। ਸਰੀਰ ਨੂੰ ਸਵਸਥ ਬਣਾਉਣ ਲਈ ਜਿਹੜੇ ਵਿਧੀ ਵਿਧਾਨ ਬਣੇ ਹੋਏ ਨੇ ਉਹ ਬੇਹੱਦ ਸਪਸ਼ਟ ਨੇ। ਪਰੰਪਰਾ ਦੀ ਅਸਪਸ਼ਟਤਾ ਮਨੁੱਖ ਨੂੰ ਗੈਰ ਕੁਦਰਤੀ ਬਣਾਉਣ ਲੱਗ ਪੈਂਦੀ ਹੈ। ਕੁਦਰਤੀ ਨਿਯਮ ਦੁਆਰਾ ਸਿਹਤਮੰਦ ਬਣ ਕੇ ਜਿਉਣ ਲਈ ਜਿਹੜਾ ਢੰਗ ਬਣਿਆ ਹੋਇਆ ਏ ਉਹ ਅਡੰਬਰ ਨਹੀਂ। ਤੀਰਥ ਦੀ ਇੱਛਾ ਬੇਸੂਦ ਮਾਨਸਿਕਤਾ ਚ ਵਾਧਾ ਕਰਦੀ ਹੈ। ਬੰਦਾ ਬੇਸੂਦ ਕਿਉਂ ਬਣੇ? ਮਨੁੱਖ ਮਹਿਕੂਮ ਕਿਉਂ ਹੋਵੇ? ਆਦਮੀ ਅਰਧ ਚੇਤਨਤਾ ਨੂੰ ਕਿਉਂ ਅਪਣਾਏ? ਪੁਰਸ਼ ਪਰਮ ਸਤਾ ਦੀ ਪ੍ਰਾਪਤੀ ਲਈ ਪ੍ਰਯਤਨਸ਼ੀਲ ਬਣੇ, ਪੁਰਸ਼ ਪ੍ਰਭਾਵਮਈ ਬਣੇ। ਦੋਸਤੋ, ਇਸ ਪ੍ਰਕਾਰ ਦੀਆਂ ਤੰਦਰੁਸਤ ਸਧਰਾਂ ਦਾ ਪਰੰਪਰਾ ਵਿਰੋਧ ਹੁੰਦੀ ਹੈ।

ਵਰਤਮਾਨ ਨੂੰ ਵਿਗਿਆਨਿਕ ਕਾਲ ਹੀ ਕਿਹਾ ਜਾ ਸਕਦਾ ਹੈ। ਦੋਸਤੋ, ਵਿਗਿਆਨ ਨੇ ਭੁਲੇਖੇ ਖਤਮ ਕੀਤੇ ਨੇ, ਵਿਗਿਆਨ ਵਿਵੇਕ ਹੁੰਦਾ ਏ, ਵਿਗਿਆਨ ਨੇ ਝੂਠ ਨੂੰ ਮਾਰ ਮੁਕਾਇਆ ਏ। ਵਿਗਿਆਨ ਨੇ ਰੇਤ

ਤੇ ਕੰਟੀਲੇ ਅਤੇ ਚਿੱਕੜ ਵਾਲੇ ਰਾਹਾਂ ਦੀ ਸ਼ਨਾਖਤ ਕੀਤੀ ਹੈ। ਸਾਫ਼ ਸੁਥਰੇ ਪੱਧਰ, ਪ੍ਰਕਰਨਸ਼ੀਲ ਅਤੇ ਪ੍ਰਬੁੱਧ ਪੰਧ ਬਾਰੇ ਵਿਗਿਆਨ ਨੇ ਬਹੁਤ ਕੁਝ ਦੱਸਿਆ ਹੈ। ਦੋਸਤੋ, ਮਨੁੱਖ ਦੀ ਸਰੀਰਕ ਬਣਤਰ, ਮਾਨਸਿਕ ਪ੍ਰਾਪਤੀ ਅਤੇ ਬੌਧਿਕ ਪੱਧਰ ਬਾਰੇ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ। ਮੈਡੀਕਲ ਖੇਤਰ ਨੇ ਬਿਮਾਰ ਹੋਣ ਦੇ ਕਾਰਨ ਦੱਸੇ ਨੇ। ਮੈਡੀਕਲ ਵਿਦਿਆ ਇਲਾਜ ਕਰਦੀ ਹੈ ਤੇ ਫੇਰ ਆ ਮਹਾਕੁੰਭ ਵਰਗੇ ਧੰਦੇ ਕੀ ਮਾਇਨੇ ਰੱਖਦੇ ਨੇ।

ਮਠਾ ਅਧੀਸ਼ਾਂ ਦਾ ਡੇਰੇਬਾਜ਼ ਵਿਹਲੜ ਧੰਦਾ ਏ। ਇਸ ਧੰਦੇ ਨੇ ਕਿਰਿਆਤਮਕਤਾ ਨੂੰ ਖਤਮ ਕੀਤਾ ਏ। ਡੇਰੇਬਾਜ਼ੀ ਨੂੰ ਮਾਨਸਿਕ ਨਸ਼ੇਬਾਜ਼ੀ ਕਿਹਾ ਜਾ ਸਕਦਾ ਏ। ਡੇਰੇਬਾਜ਼ੀ ਨੂੰ ਆਲਸੀ ਅਦਾਰੇ ਕਿਹਾ ਜਾ ਸਕਦਾ ਏ। ਡੇਰੇਬਾਜ਼ੀ ਨੂੰ ਸਮਾਜਿਕ ਉਲਾਂਭਾ ਆਖਿਆ ਜਾ ਸਕਦਾ ਏ। ਡੇਰੇਬਾਜ਼ੀ ਨੂੰ ਸੰਸਕ੍ਰਿਤਿਕ ਤੇ ਸਭਿਆਚਾਰਕ ਉਲਝਣ ਵੀ ਆਖਿਆ ਜਾ ਸਕਦਾ ਏ। ਡੇਰੇਬਾਜ਼ੀ ਨੂੰ ਲਾਂਤ ਕਿਹਾ ਜਾ ਸਕਦਾ ਏ। ਮਹਾਕੁੰਭ ਨੇ ਕਰੋੜਾਂ ਭਾਵਨਾਵਾਂ ਨੂੰ ਬੇਅਰਥ ਰਾਹਾਂ ਦੇ ਰਾਹੀ ਬਣਾਇਆ ਏ। ਮਹਾਕੁੰਭ ਤੇ ਅਰਬਾਂ ਦਾ ਖਰਚ ਹੋਇਆ ਏ। ਇਸ ਧਨ ਨਾਲ ਪਿੰਡਾਂ ਚ ਬਾਗ, ਲਾਇਬ੍ਰੇਰੀਆਂ, ਤਲਾਬਾਂ, ਖੇਡ ਮੈਦਾਨ, ਸਕੂਲ ਤੇ ਸੰਵਾਦ ਸੰਸਥਾਵਾਂ ਦੀ ਉਸਾਰੀ ਹੋ ਸਕਦੀ ਸੀ।

ਭਾਰਤ ਵਰਗੇ ਗਰੀਬ ਮੁਲਕ ਦੀ ਗੁਰਬਤ ਨੂੰ ਕਿਸੇ ਹੋਣਹਾਰ ਵਿਉਂਤ ਨਾਲ ਹੀ ਖਤਮ ਕੀਤਾ ਜਾ ਸਕਦਾ ਹੈ। 35 ਕਰੋੜ ਦੀ ਸੰਖਿਆ ਨੂੰ ਬਹੁਤ ਵੱਡੀ ਸਮਰੱਥਾ ਕਿਹਾ ਜਾ ਸਕਦਾ ਹੈ। 35 ਕਰੋੜ ਲੋਕ ਇੱਕ ਇੱਕ ਦਰਖਤ ਲਾ ਕੇ ਪਾਲਣ ਕਰਨ ਦਾ ਪ੍ਰਣ ਪੂਰਦੇ ਮੁਲਕ ਦੀ ਤਾਸੀਰ ਬਦਲ ਜਾਂਦੀ। ਇਸ਼ਨਾਨ ਕਰਨ ਵਾਲੇ 35 ਕਰੋੜ ਅਵਿਸ਼ਵਾਸ ਬਣੇ ਹਨ। 35 ਕਰੋੜ ਦਾ ਧਨ 7-8 ਹਜ਼ਾਰ ਪਿੰਡਾਂ ਦੀ ਕਾਇਆ ਕਲਪ ਕਰ ਸਕਦਾ ਸੀ। 35 ਕਰੋੜ ਹਜ਼ਾਰਾਂ ਘਰ ਉਸਾਰ ਕੇ ਬੇਘਰਾਂ ਨੂੰ ਜ਼ਿੰਦਗੀ ਬਖਸ਼ ਸਕਦੇ ਸਨ। 35 ਕਰੋੜ ਇੱਕ ਸੱਚੀ ਸੁੱਚੀ ਆਵਾਜ਼ ਬਣ ਕੇ ਕਰਾਮਾਤੀ ਨਾਰੇ ਨੂੰ ਪੈਦਾ ਕਰ ਸਕਦੇ ਸਨ। ਮਹਾਕੁੰਭ ਦਾ ਇਸ਼ਨਾਨ ਇਤਿਹਾਸ ਨਹੀਂ ਬਣ ਸਕਦਾ। ਮਹਾਕੁੰਭ ਦਾ ਇਸ਼ਨਾਨ ਇਬਾਦਤ ਨਹੀਂ ਬਣ ਸਕਦਾ। ਮਹਾਕੁੰਭ ਦਾ ਇਸ਼ਨਾਨ ਇਬਾਰਤ ਨਹੀਂ ਬਣ ਸਕਦਾ। ਮਹਾਕੁੰਭ ਦਾ ਇਸ਼ਨਾਨ ਇਤਮਿਨਾਨ ਨਹੀਂ ਬਣ ਸਕਦਾ। ਮਹਾਕੁੰਭ ਕਿਸੇ ਪ੍ਰਕਾਸ਼ਮਈ ਜੋਤ ਲਈ ਚਲਨ ਨਹੀਂ ਬਣ ਸਕਦਾ। ਵਿਚਾਰਸ਼ੀਲ ਵਿਵਹਾਰ ਦੁਆਰਾ ਸਾਵੀ ਸੁਖਾਵੀ ਤੇ ਸੁਖਦਾਇਕ ਜੀਵਨ ਧਾਰਾ ਪੈਦਾ ਹੋ ਸਕਦੀ ਹੈ। ਆ ਡੇਰੇਬਾਜ਼ੀ ਦਾ ਵੀ ਆਪਣਾ ਹੀ ਇੱਕ ਨਸ਼ਾ ਹੁੰਦਾ ਹੈ। ਡੇਰੇਬਾਜ਼ੀ ਦੇ ਨਸ਼ੇ ਨਾਲ ਸੁਤੰਤਰ ਚਿੰਤਨ ਨੂੰ ਖਤਮ ਹੋਣਾ ਪੈ ਰਿਹਾ ਹੈ। ਕੁਦਰਤੀ ਕਿਸਮ ਦੇ ਗੁਣ ਤੇ ਗਿਆਨ ਵਾਲੇ ਪ੍ਰਕਰਨ ਆਸਤਿਕ ਹੁੰਦੇ ਨੇ। ਸਨਾਤਨ ਭਾਵ ਧਾਰਾ ਦੀਆਂ ਸੁਭਾਵਿਕ ਲਹਿਰਾਂ ਜੀਵਨ ਨੂੰ ਸਵੱਛ ਬਣਾਈ ਰੱਖਦੀਆਂ ਨੇ। ਸੁਭਾਵਿਕਤਾ ਜਦੋਂ ਰਵਾਇਤ ਤੇ ਦਲਦਲ

ਵਿੱਚ ਫਸ ਜਾਂਦੀ ਹੈ ਤਦ ਨਿਰਵੈਰ ਤੇ ਨਿਰਭੈ ਪਾਠ ਨੂੰ ਪੜ ਸਕਣਾ ਔਖਾ ਹੋ ਜਾਂਦਾ ਹੈ। ਕੁਦਰਤ ਸਨਾਤਨ ਹੈ, ਕੁਦਰਤ ਸਰਲ ਹੈ, ਕੁਦਰਤ ਸਹਿਜ ਹੈ, ਕੁਦਰਤ ਸ਼ੁਭ ਹੈ, ਕੁਦਰਤ ਕਲਾ ਹੈ।

0: 84 ਦੀ ਗੱਲ ਜ਼ਹਿਰ ਹੈ। ਆ ਵਰਤਮਾਨ ਸਮੇਂ ਦੀ ਸੱਤਾਵਾਦੀ ਸਿਆਸਤ ਵੀ ਸੱਚ ਦੀ ਥਾਵੇਂ ਸੰਪਰਦਾਇਕ ਹੈ।
1: ਵੇ

ਸੰਪਰਦਾਇਕਤਾ 'ਚ ਸਰਬੱਤ ਨਹੀਂ ਹੁੰਦੀ, ਸੰਪਰਦਾਇਕਤਾ ਸੱਪ ਹੁੰਦੀ ਹੈ, ਸੰਪਰਦਾਇਕਤਾ ਕਿਰਨਾਤਮਕ ਹੁੰਦੀ ਹੈ, ਸੰਪਰਦਾਇਕਤਾ 'ਚ ਹਨੇਰ ਹੁੰਦਾ ਹੈ। ਸੰਪਰਦਾਇਕਤਾ ਸਮਾਜ ਨੂੰ ਅਸਹਿਜ ਬਣਾਉਂਦੀ ਰਹਿੰਦੀ ਹੈ। ਦੋਸਤੋ, ਧਰਮ ਨੂੰ ਪੁਰੋਹਿਤ ਸੰਪਰਦਾਇਕ ਬਣਾਉਣ ਲੱਗ ਪੈਂਦਾ ਹੈ। ਸੰਪਰਦਾਇਕਤਾ ਕਾਰਨ ਲੁਕਾਈ ਦਾ ਲੱਕ ਟੁੱਟ ਜਾਂਦਾ ਹੈ। ਮਹਾਕੁੰਭ ਦੀ ਲੋਕ ਯਾਨਿਕਤਾ ਜਨ ਮਾਨਸ ਦੀ ਸ਼ਰਧਾਲੂ ਮਾਨਸਿਕਤਾ ਦਾ ਜੀਵੰਤ ਉਤਸਵ ਹੈ। ਸ਼ਰਧਾਲੂ ਉਤਸਵ ਲਈ ਕਿਹੜੇ ਮਾਪਦੰਡ ਬਣਦੇ ਨੇ? ਉਹ ਆਤਮ ਬੋਧ ਨਾਲ ਲਬਰੇਜ਼ ਹੁੰਦੇ ਨੇ। ਲੋਕ ਯਾਨਿਕਤਾ ਨੂੰ ਸੱਭਿਆਚਾਰਕ ਸੰਵਾਦ ਕਿਹਾ ਜਾ ਸਕਦਾ ਹੈ। ਲੋਕ ਯਾਨਿਕਤਾ ਧਰਤੀ ਦਾ ਸੰਗੀਤ ਹੁੰਦੀ ਹੈ। ਲੋਕ ਯਾਨਿਕਤਾ ਲੋਕ ਧੁਨੀ ਦਾ ਧਰਮ ਹੁੰਦੀ ਹੈ। ਲੋਕ ਯਾਨਿਕਤਾ ਆਕਾਸ਼ ਹੁੰਦੀ ਹੈ। ਲੋਕ ਯਾਨਿਕਤਾ ਨੂੰ ਇੱਛਾਵਾਂ ਦਾ ਆਲਣਾ ਵੀ ਕਿਹਾ ਜਾ ਸਕਦਾ ਹੈ। ਕਾਸ਼ ਮਹਾਕੁੰਭ ਡੇਰੇਬਾਜ਼ ਦੀ ਥਾਵੇਂ ਲੋਕ ਇੱਛਾਵਾਂ ਦਾ ਆਲਣਾ ਹੁੰਦਾ, ਧਰਮ ਆਦਮੀ ਲਈ ਪਿੰਜਰਾ ਹੈ। ਪ੍ਰਸ਼ਨ ਇਹ ਹੈ ਕਿ ਮਹਾਕੁੰਭ ਕਿਹੜੇ ਸੰਵਾਦ ਛੱਡ ਕੇ ਜਾ ਰਿਹਾ ਹੈ? ਜ਼ਿੰਦਗੀ ਸੰਵਾਦ ਹੁੰਦੀ ਹੈ। ਜ਼ਿੰਦਗੀ ਦੇ ਸੰਵਾਦ ਦਾ ਸੰਗੀਤ ਨਟਰਾਜ ਨੂੰ ਸਮਰਪਿਤ ਹੈ।

ਸੁਭਾਵਿਕਤਾ ਨੂੰ ਜ਼ਿੰਦਗੀ ਦੀ ਰੂਹ ਕਿਹਾ ਜਾ ਸਕਦਾ ਹੈ। ਸੁਭਾਵਿਕਤਾ ਕਾਰਨ ਮਨੁੱਖ ਸਹਿਜ, ਸਦਾਚਾਰੀ, ਸਵੱਛ, ਸੁੰਦਰ, ਸਤੋਗੁਣੀ ਤੇ ਸ਼ੁਭ ਬਣਿਆ ਰਹਿੰਦਾ ਹੈ। ਮਾਤ ਭਾਸ਼ਾ ਮਨੁੱਖ ਨੂੰ ਸੁਭਾਵਿਕ ਬਣਾਈ ਰੱਖਦੀ ਹੈ। ਮਨੁੱਖ ਜਗਦੀ ਹੋਈ ਜੋਤ ਦਾ ਚਾਨਣ ਹੁੰਦਾ ਹੈ। ਮਾਤ ਭਾਸ਼ਾ ਨਾਲ ਬੰਦਾ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਮਾਤ ਭਾਸ਼ਾ ਚ ਚਾਨਣ ਹੁੰਦਾ ਹੈ ਤੇ ਮਾਤ ਭਾਸ਼ਾ ਆਤਮ ਬੋਧ ਚੋਂ ਪੈਦਾ ਹੋਇਆ ਅੰਮ੍ਰਿਤ ਹੁੰਦੀ ਹੈ। ਸਵੇ ਵਿਸ਼ਾਲਤਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਮਾਤ ਭਾਸ਼ਾ ਵਰਦਾਨ ਬਣੀ ਰਹਿੰਦੀ ਹੈ।

0: ਦੋਸਤੋ, ਪ੍ਰੋਗਰਾਮ ਸੰਪੂਰਨ ਕਰਨ ਤੋਂ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਵਾਅਦਾ ਕਰਨਾ ਚਾਹੀਦਾ ਹੈ। ਕਿਉਂ ਸੁਖਜੀਤ? ਕਿ ਆਪਾਂ ਸਾਰਿਆਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਈ ਕੁਰਬਾਨ ਹੋ ਜਾਣਾ ਹੈ। ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ। ਹੁਣ ਆਪਣੇ ਰੇਡੀਓ ਦੋਸਤਾਂ ਬਲਜੀਤ ਸ਼ਰਮਾ ਤੇ
1: ਮੈਨੂੰ, ਯਾਨੀ ਕਿ ਸੁਖਜੀਤ ਨੂੰ,
0: ਅੱਜ ਦਾ ਅੱਖਰ ਬੋਲਦੇ ਨੇ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਖੁਸ਼ ਰਹੋ, ਆਬਾਦ ਰਹੋ, ਰੱਬ ਰਾਖਾ,
1: ਆਮੀਨ।
0: ਵਾਚਕ ਸੁਖਜੀਤ ਕੌਰ ਸੁਖਣ
1: ਤੇ ਬਲਜੀਤ ਸ਼ਰਮਾ,
0: ਨਿਰਮਾਤਾ ਨਿਰਦੇਸ਼ਕ
1: ਬਲਜੀਤ ਸ਼ਰਮਾ,
0: ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸੰਪਾਦਨ ਸੁਖਜੀਤ ਕੌਰ ਸੁਖਣ।

0: ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਅਤੇ ਸਿਲਸਿਲਾ ਚੱਲ ਰਿਹਾ ਸੀ ਅੱਖਰ ਬੋਲਦੇ ਨੇ। ਵਿਸ਼ਾ ਸੀ ਦੁਨੀਆਂ ਦੇ ਕੌੜੇ ਸੱਚ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ ਦਾ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ ਸਮਾਂ ਦੱਸ ਰਹੀ 5:59:40।
1: ਇਨਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
2: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78379-63306, ਈਮੇਲ ID ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78379-63306।
0: ਸਰੋਤਿਓ, ਸਟੂਡੀਓ ਦੀ ਘੜੀ ਸਮਾਂ ਦੱਸ ਰਹੀ 6:15:15, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪ੍ਰੋਗਰਾਮ ਦੇ ਵਿੱਚ ਗੀਤ ਤੁਹਾਨੂੰ ਸੁਣਾ ਰਹੇ ਹਾਂ ਆਲਮ ਮੁਹੰਮਦ ਆਲਮ ਲੋਹਾਰ ਦੀ ਆਵਾਜ਼ ਦੇ ਵਿੱਚ।

0: ਬਦਲੋ ਬਦਲੋ ਆਦਤ ਬਦਲੋ। ਹੁਣ ਨੇੜੇ ਦੇ ਬੈਂਕ ਜਾ ਕੇ ਫਟੇ ਪੁਰਾਣੇ ਨੋਟ ਬਦਲੋ। ਜੇ ਬੈਂਕ ਮਨਾ ਕਰੇ ਤਾਂ RBI ਦੇ ਓਮਬਡਸਮੈਨ ਨੂੰ ਸ਼ਿਕਾਇਤ ਕਰੋ। RBI ਕਹਿੰਦਾ ਹੈ, ਜਾਣਕਾਰ ਬਣੋ, ਸਚੇਤ ਰਹੋ।
1: ਸਰੋਤਿਓ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਸਾਡੇ ਪਿੰਡ ਸਾਡੇ ਖੇਤ। ਸਟੂਡੀਓ ਦੀ ਘੜੀ ਸਮਾਂ ਦੱਸ ਰਹੀ ਹੈ 6:07 ਤੇ 45 ਸੈਕਿੰਡ ਹੋ ਚੁੱਕੇ ਨੇ। ਪ੍ਰੋਗਰਾਮ ਦੇ ਵਿੱਚ ਗੀਤ ਤੁਹਾਨੂੰ ਸੁਣਾ ਰਹੇ ਹਾਂ ਸਰਦੂਲ ਸਿਕੰਦਰ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਇੱਕ ਗੀਤ ਤੁਹਾਨੂੰ ਰਾਣੀ ਰਣਦੀਪ ਦੀਆਂ ਆਵਾਜ਼ਾਂ ਦੇ ਵਿੱਚ ਸੁਣਾ ਰਿਹਾ, ਜਿਸ ਨੂੰ ਬੋਲ ਦਿੱਤੇ ਨੇ ਪਿੰਦਰ ਮਾਨ ਨੇ ਅਤੇ ਸੰਗੀਤ ਸਚਿਨ ਆਹੂਜਾ ਦਾ ਏ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।
1: ਇਸ ਦੇ ਨਾਲ ਹੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸਮਾਪਤ ਕਰਨ ਦੀ ਦਿਓ ਆ ਗਿਆ। ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 6:19:38 ਅਤੇ ਠੀਕ 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

25 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਵਿਸ਼ਵ ਪੱਧਰੀ ਸਹੂਲਤ ਵਿੱਚ ਬਦਲਿਆ ਗਿਆ। ਆਕਾਸ਼ਵਾਣੀ ਪੱਤਰਕਾਰ ਨੇ ਦੱਸਿਆ ਕਿ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਹਰ ਰੋਜ਼ ਲਗਭਗ 7,500 ਯਾਤਰੀਆਂ ਦੀ ਸੇਵਾ ਕਰ ਰਿਹਾ ਹੈ, ਕਿਉਂਕਿ ਇਸ ਵਿੱਚੋਂ ਲਗਭਗ 6 ਜੋੜੇ ਰੇਲ ਗੱਡੀਆਂ ਲੰਘਦੀਆਂ ਨੇ ਜੋ ਲੋਕਾਂ ਨੂੰ ਦੇਸ਼ ਦੇ ਵੱਖ ਵੱਖ ਹਿੱਸਿਆਂ ਨਾਲ ਜੋੜਦੀਆਂ ਨੇ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 13 ਸਾਲਾ ਨਾਬਾਲਿਗ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ ਤੇ ਮਨੁੱਖੀ ਤਸਕਰੀ ਦੇ ਮਾਮਲੇ ਦਾ ਨੋਟਿਸ ਲਿਆ। ਕਮਿਸ਼ਨ ਨੇ ਸ੍ਰੀ ਗੰਗਾਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਤੇ ਪੁਲਿਸ ਸੁਪਰਡੈਂਟ ਨੂੰ 15 ਦਿਨਾਂ ਦੇ ਅੰਦਰ ਇੱਕ ਵੇਰਵੇ ਸਮੇਤ ਕਾਰਵਾਈ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਨੇ ਪੁਲਿਸ, ਮੈਡੀਕਲ ਅਫਸਰਾਂ ਅਤੇ ਫੋਰੈਂਸਿਕ ਏਜੰਸੀਆਂ ਸਮੇਤ ਸਾਰੀਆਂ ਸਬੰਧਤ ਏਜੰਸੀਆਂ ਨੂੰ ਇੱਕ ਵਿਆਪਕ ਅਤੇ ਤੇਜ਼ ਜਾਂਚ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਤਾਲਮੇਲ ਵਿੱਚ ਮਿਲ ਕੇ ਕੰਮ ਕਰਨ ਲਈ ਕਿਹਾ। ਕਮਿਸ਼ਨ ਨੇ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਗਈ ਜਾਂਚ ਦਾ ਵੀ ਨੋਟਿਸ ਲਿਆ, ਜਿਸਨੇ ਹੁਣ ਤੱਕ 18 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸਨੇ ਬਾਕੀ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਮੇਂ ਸਿਰ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਨੇ। ਜ਼ਿਲ੍ਹਾ ਮੈਜਿਸਟਰੇਟਾਂ ਨੂੰ 15 ਦਿਨਾਂ ਦੇ ਅੰਦਰ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ ਗੈਰ ਰਜਿਸਟਰਡ ਤੇ ਅਨਧਿਕਾਰਤ ਹੋਟਲਾਂ ਤੇ ਅਦਾਰਿਆਂ ਦੀ ਪਛਾਣ ਕਰਨ ਤੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਸਾਰੇ ਡਿਜੀਟਲ ਪਲੇਟਫਾਰਮਾਂ ਤੋਂ ਪੀੜਿਤ ਨਾਲ ਸੰਬੰਧਿਤ ਵੀਡੀਓ ਤੇ ਸਮੱਗਰੀ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ ਨੇ। ਭਾਰਤੀ ਚੋਣ ਕਮਿਸ਼ਨ ਦੇ ਡਿਪਟੀ ਚੋਣ ਕਮਿਸ਼ਨਰ ਭਾਨੂ ਪ੍ਰਕਾਸ਼ ਯੇਤੂਰੂ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਤਹਿਤ ਘਰ ਘਰ ਜਾ ਕੇ ਗਣਨਾ ਫਾਰਮਾਂ ਦੀ ਵੰਡ ਤੇ ਵਾਪਸ ਪ੍ਰਾਪਤੀ ਪ੍ਰਕਿਰਿਆ ਦੀ ਸਮੀਖਿਆ ਕਰਨ ਲਈ ਅੱਜ ਲੁਧਿਆਣਾ ਵਿੱਚ ਇੱਕ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਲੁਧਿਆਣਾ, SBS ਨਗਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਤੇ ਮਲੇਰਕੋਟਲਾ ਦੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਹਿੱਸਾ ਲਿਆ। ਪੰਜਾਬ ਭਰ ਵਿੱਚ 25 ਜੂਨ ਨੂੰ ਸ਼ੁਰੂ ਹੋਈ SIR ਦੀ ਇਹ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ। ਪੰਜਾਬ ਦੇ NRI ਮਾਮਲਿਆਂ ਬਾਰੇ ਮੰਤਰੀ ਡਾਕਟਰ ਅਵਜੋਤ ਸਿੰਘ ਨੇ ਸਰਕਾਰ ਦੀ ਮਹੀਨਾਵਾਰ ਆਨਲਾਈਨ ਮਿਲਣੀ ਦੌਰਾਨ ਵਿਦੇਸ਼ਾਂ 'ਚ ਵਸਦੇ ਪੰਜਾਬੀਆਂ ਨਾਲ ਸਿੱਧਾ ਸੰਵਾਦ ਕਰਦਿਆਂ ਉਹਨਾਂ ਦੀਆਂ ਸ਼ਿਕਾਇਤਾਂ ਤੇ ਮੁਸ਼ਕਲਾਂ ਸੁਣੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਪਾਰਦਰਸ਼ੀ, ਨਿਰਪੱਖ ਤੇ ਸਮਾਬੱਧ ਨਿਪਟਾਰੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਮੰਤਰੀ ਨੇ ਦੱਸਿਆ ਕਿ ਵੱਖ ਵੱਖ ਦੇਸ਼ਾਂ 'ਚ ਵਸਦੇ ਪੰਜਾਬੀਆਂ ਨੇ ਇਸ ਆਨਲਾਈਨ ਮਿਲਣੀ 'ਚ ਹਿੱਸਾ ਲਿਆ ਤੇ ਆਪਣੀਆਂ ਸ਼ਿਕਾਇਤਾਂ ਸਾਂਝੀਆਂ ਕੀਤੀਆਂ। ਮਿਲਣੀ ਦੌਰਾਨ ਜਾਇਦਾਦ ਤੇ ਜ਼ਮੀਨੀ ਵਿਵਾਦ, ਵਿਆਹ ਦੇ ਮਸਲਿਆਂ, ਧੋਖਾਧੜੀ ਤੇ ਹੋਰ ਨਿੱਜੀ ਮਾਮਲਿਆਂ ਨਾਲ ਸੰਬੰਧਿਤ ਸ਼ਿਕਾਇਤਾਂ ਸੁਣੀਆਂ ਗਈਆਂ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸੇਵਾ ਮੁਕਤ ਮੁਲਾਜ਼ਮ ਰਹੇ NRI ਪੰਜਾਬੀਆਂ ਨੇ ਆਪਣੀ ਪੈਨਸ਼ਨ ਨਾਲ ਸੰਬੰਧਿਤ ਮੁਸ਼ਕਲਾਂ ਵੀ ਉਠਾਈਆਂ ਨੇ। ਮੰਤਰੀ ਨੇ ਸੰਬੰਧਿਤ ਅਧਿਕਾਰੀਆਂ ਅਤੇ ਵਿਭਾਗ ਦੇ ਹੋਰਨਾਂ ਅਧਿਕਾਰੀਆਂ ਨੂੰ ਸ਼ਿਕਾਇਤ ਦੀ ਪਹਿਲ ਦੇ ਆਧਾਰ ਤੇ ਗੰਭੀਰਤਾ ਨਾਲ ਜਾਂਚ ਕਰਨ ਤੇ ਨਿਯਮਾਂ ਮੁਤਾਬਕ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ। ਪੰਜਾਬ ਸਰਕਾਰ ਨੇ ਮੌਨਸੂਨ ਸੀਜ਼ਨ ਦੌਰਾਨ ਪਸ਼ੂ ਧਨ ਦੀ ਸੁਰੱਖਿਆ ਲਈ ਸੂਬੇ ਭਰ ਵਿੱਚ 57,70,000 ਤੋਂ ਵੱਧ ਗਊਆਂ ਤੇ ਮੱਝਾਂ ਦੇ ਗਲਘੋਟੂ ਬਿਮਾਰੀ ਤੋਂ ਬਚਾਅ ਲਈ ਸੂਬਾ ਪੱਧਰੀ ਟੀਕਾਕਰਨ ਮੁਹਿੰਮ ਚਲਾਈ ਹੋਈ ਹੈ। ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਦੱਸਿਆ ਕਿ ਵਿਭਾਗ ਨੇ 30 ਜੁਲਾਈ ਤੱਕ 57,70,979 ਪਸ਼ੂ ਧਨ ਦਾ ਟੀਕਾਕਰਨ ਕਰਨ ਦਾ ਟੀਚਾ ਰੱਖਿਆ। ਉਨ੍ਹਾਂ ਕਿਹਾ ਕਿ ਸਮੇਂ ਸਿਰ ਟੀਕਾਕਰਨ ਬਰਸਾਤੀ ਮੌਸਮ ਦੌਰਾਨ ਤੇਜ਼ੀ ਨਾਲ ਫੈਲਣ ਵਾਲੀ ਇਸ ਘਾਤਕ ਲਾਗ ਨਾਲ ਨਜਿੱਠਣ ਲਈ ਸਭ ਤੋਂ ਪ੍ਰਭਾਵੀ ਹੱਲ ਹੈ। ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਆਪਣੀਆਂ ਨੇੜਲੀਆਂ ਸਰਕਾਰੀ ਵੈਟਨਰੀ ਸੰਸਥਾਵਾਂ ਨਾਲ ਸੰਪਰਕ ਕਰਨ ਤੇ ਬਿਨਾਂ ਕਿਸੇ ਦੇਰੀ ਦੇ ਆਪਣੇ ਪਸ਼ੂਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਫ਼ਾਈ ਕਰਮਚਾਰੀਆਂ ਨੂੰ ਸੁਰੱਖਿਆ ਉਪਕਰਨਾਂ ਤੋਂ ਬਿਨਾਂ ਸਿਵਰੇਜ 'ਚ ਸਫ਼ਾਈ ਲਈ ਭੇਜਣ ਦੇ ਮਾਮਲੇ 'ਚ ਮੁਹਾਲੀ ਦੇ ਡਿਪਟੀ ਕਮਿਸ਼ਨਰ ਤੇ ਨਗਰ ਕੌਂਸਲ ਨਿਆਗਾਉਂ ਦੇ ਕਾਰਜਕਾਰੀ ਅਧਿਕਾਰੀ ਤੋਂ ਰਿਪੋਰਟ ਮੰਗੀ ਹੈ। ਸਫ਼ਾਈ ਕਰਮਚਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਪ੍ਰਗਟ ਕਰਦਿਆਂ ਮੀਡੀਆ ਰਿਪੋਰਟਾਂ ਦਾ ਆਪਣੇ ਪੱਧਰ ਤੇ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਪੁੱਛਿਆ ਕਿ ਆਧੁਨਿਕ ਯੁੱਗ ਵਿੱਚ ਸਫ਼ਾਈ ਕਰਮਚਾਰੀਆਂ ਨੂੰ ਮਸ਼ੀਨਾਂ ਤੋਂ ਬਿਨਾਂ ਸਿਵਰੇਜ ਦੀ ਸਰੀਰਕ ਤੌਰ ਤੇ ਸਫ਼ਾਈ ਕਰਨ ਲਈ ਮਜਬੂਰ ਕਿਉਂ ਕੀਤਾ ਜਾ ਰਿਹਾ ਹੈ। ਕਮਿਸ਼ਨ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀ ਲਾਪਰਵਾਹੀ ਤੇ ਕਰਮਚਾਰੀਆਂ ਦੀ ਜ਼ਿੰਦਗੀ ਦੀ ਸੁਰੱਖਿਆ ਪ੍ਰਤੀ ਘੋਰ ਅਣਗਹਿਲੀ ਨੂੰ ਦਰਸਾਉਂਦਾ। ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਨੇ ਜ਼ਿਕਰ ਕੀਤਾ ਕਿ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਜਦੋਂ ਸਿਵਰੇਜ ਦੀ ਸਫ਼ਾਈ ਦੌਰਾਨ ਸਫ਼ਾਈ ਕਾਮਿਆਂ ਦੀ ਜਾਂਚ ਚਲੀ ਗਈ। ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਅਗਲੀ ਸੁਣਵਾਈ ਦੀ ਤਰੀਕ, ਜੋ 8 ਅਗਸਤ ਹੈ, ਤੋਂ ਇੱਕ ਹਫ਼ਤਾ ਪਹਿਲਾਂ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ। ਕਮਿਸ਼ਨ ਨੇ ਪਾਲਣਾ ਵਾਸਤੇ ਪੰਜਾਬ ਤੇ ਚੰਡੀਗੜ੍ਹ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਵੀ ਲਿਖਿਆ ਏ। ਅਮਰੀਕਾ ਦੇ ਸੰਘੀ ਜਾਂਚ ਬਿਊਰੋ FBI ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੀਆਂ ਕੁਝ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰ ਦਿੱਤਾ। FBI ਨੇ ਆਪਰੇਸ਼ਨ ਹਾਰਡਬਾਲ ਤਹਿਤ ਕਥਿਤ ਤੌਰ ਤੇ ਉਸ ਤੇ $400,000 ਦੀ ਜਬਰਨ ਵਸੂਲੀ ਦਾ ਇਲਜ਼ਾਮ ਲਗਾਇਆ। ਇਹ ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਪੁਲਿਸ ਸਟੇਸ਼ਨ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨਾਲ ਸੰਬੰਧਿਤ ਹੈ, ਜੋ ਕਥਿਤ ਤੌਰ ਤੇ ਭਾਰਤ ਵਿੱਚ ਇੱਕ ਝੂਠੇ ਕਤਲ ਮਾਮਲੇ 'ਚ ਇੱਕ ਅਮਰੀਕਾ ਆਧਾਰਿਤ ਪਰਿਵਾਰ ਨੂੰ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। FBI ਵੱਲੋਂ ਇਸ ਮਾਮਲੇ ਦੀ ਇੱਕ ਵੀਡੀਓ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਅਧਿਕਾਰਤ ਸੂਤਰਾਂ ਮੁਤਾਬਕ ਪੁਲਿਸ ਵਿਭਾਗ ਨੇ ਰਿਪੋਰਟਾਂ ਦਾ ਨੋਟਿਸ ਲਿਆ ਤੇ ਇਲਜ਼ਾਮ ਦੀ ਪੁਸ਼ਟੀ ਕਰਨ ਲਈ ਇੱਕ ਰਸਮੀ ਤੱਥ

0: ਉਹ ਜਾਂਚ ਦੇ ਹੁਕਮ ਦਿੱਤੇ ਨੇ। ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣ ਲਈ ਜਾਂਚ ਹੁਸ਼ਿਆਰਪੁਰ ਤੋਂ ਬਾਹਰ ਪੁਲਿਸ ਸੁਪਰਡੈਂਟ ਤੇ ਇੱਕ ਸੀਨੀਅਰ ਪੱਧਰ ਦੇ ਅਧਿਕਾਰੀ ਨੂੰ ਸੌਂਪੀ ਗਈ ਹੈ। ਉਸ ਨੂੰ ਜਲਦ ਤੋਂ ਜਲਦ ਇੱਕ ਵੇਰਵੇ ਸਮੇਤ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਨੇ। ਕੁਝ ਰਾਜਨੀਤਿਕ ਪਾਰਟੀਆਂ ਨੇ ਸੂਬਾ ਪੁਲਿਸ ਦੇ ਕੰਮਕਾਜ ਤੇ ਵੀ ਚਿੰਤਾਵਾਂ ਜ਼ਾਹਰ ਕੀਤੀਆਂ ਨੇ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਤੇ 6 ਹੱਥਗੋਲੇ ਬਰਾਮਦ ਕੀਤੇ ਨੇ। ਉਹ ਪਾਕਿਸਤਾਨ ਦੀ ISI ਦੇ ਵਿਦੇਸ਼ ਅਦਾਰਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨਾਂ ਵੱਲੋਂ ਸਮਰੱਥ ਇੱਕ ਗੈਰ ਕਾਨੂੰਨੀ ਹਥਿਆਰਾਂ ਤੇ ਵਿਸਫੋਟਕ ਤਸਕਰੀ ਮੋਡਿਊਲ ਦਾ ਹਿੱਸਾ ਸਨ। ਪੁਲਿਸ ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਰਹੱਦੀ ਸੂਬੇ ਪੰਜਾਬ 'ਚ ਜਨਤਕ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਗਤੀਵਿਧੀਆਂ ਕਰਨ ਲਈ ਇੱਕ ਖੇਪ ਮਿਲੀ ਸੀ। ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ। ਅੰਮ੍ਰਿਤਸਰ ਵਿੱਚ ਇਸ ਹਫ਼ਤੇ ਦੌਰਾਨ ਹਥਿਆਰਾਂ ਤੇ ਗੋਲਾ ਬਾਰੂਦ ਦੀ ਇਹ ਤੀਜੀ ਬਰਾਮਦਗੀ ਹੋਈ ਹੈ। ਇਸ ਤੋਂ ਪਹਿਲਾਂ ਪੁਲਿਸ ਨੇ 2 ਮੁਲਜ਼ਮਾਂ ਤੋਂ ਗੋਲਾ ਬਾਰੂਦ ਸਮੇਤ 7 ਪਿਸਤੌਲਾਂ ਵੀ ਜ਼ਬਤ ਕੀਤੀਆਂ ਸਨ। ਮੌਸਮ ਵਿਭਾਗ ਨੇ ਪੰਜਾਬ ਦੇ ਕੁਝ ਇਲਾਕਿਆਂ ਅਤੇ ਚੰਡੀਗੜ੍ਹ ਵਿੱਚ 9 ਜੁਲਾਈ ਤੱਕ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ 11 ਤੇ 12 ਜੁਲਾਈ ਨੂੰ ਵੀ ਇਨ੍ਹਾਂ ਖੇਤਰਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਹਰਿਆਣਾ ਅਤੇ ਚੰਡੀਗੜ੍ਹ ਵਿੱਚ ਭਾਰੀ ਬਾਰਿਸ਼ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਸ ਦੌਰਾਨ ਫਰੀਦਕੋਟ ਸਮੇਤ ਕਈ ਥਾਵਾਂ ਤੇ ਦਰਮਿਆਨੀ ਬਾਰਿਸ਼ ਹੋਈ। ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ 'ਚ ਫਰੀਦਕੋਟ 38.9 ਡਿਗਰੀ ਸੈਲਸੀਅਸ ਤੇ ਹਰਿਆਣਾ ਦਾ ਸਿਰਸਾ 36.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਸ਼ਹਿਰ ਰਹੇ। ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤੇ ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਰੇਲ ਰਾਜ ਮੰਤਰੀ ਨਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮਹੀਨੇ ਪੰਜਾਬ ਦਾ ਦੌਰਾ ਕਰਨਗੇ ਅਤੇ ਜਲੰਧਰ ਸਮੇਤ ਸੂਬੇ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਐਨਆਰਆਈ ਮਾਮਲਿਆਂ ਬਾਰੇ ਵਿਭਾਗ ਨੇ ਆਨਲਾਈਨ ਐਨਆਰਆਈ ਮਿਲਣੀ ਦਾ ਆਯੋਜਨ ਕੀਤਾ। ਮੰਤਰੀ ਵੱਲੋਂ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਘੁੱਡੀਆਂ ਵੱਲੋਂ ਵਿਭਾਗ ਨੂੰ 30 ਜੁਲਾਈ ਤੱਕ ਪਸ਼ੂਧਨ ਦਾ ਟੀਕਾਕਰਨ ਕਰਨ ਦੇ ਨਿਰਦੇਸ਼। ਅਮਰੀਕਾ ਦੇ ਸੰਘੀ ਜਾਂਚ ਬਿਊਰੋ ਵੱਲੋਂ ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਖਿਲਾਫ਼ ਜਬਰਨ ਵਸੂਲੀ ਦੇ ਬਿਆਨ ਦਾ ਨੋਟਿਸ ਲੈਂਦਿਆਂ ਪੰਜਾਬ ਪੁਲਿਸ ਨੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕੀਤਾ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿੱਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਤੇ 6 ਹੱਥਗੋਲੇ ਬਰਾਮਦ ਕੀਤੇ ਅਤੇ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਲਈ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਬਾਰੇ ਯੈਲੋ ਤੇ ਔਰੇਂਜ ਅਲਰਟ ਜਾਰੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣ ਤੁਸੀਂ ਪ੍ਰਦੇਸ਼ੀ ਖਬਰਾਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸੂੜੀ ਦੀ ਘੜੀ ਦੇ ਸਮੇਂ 6:30। ਹੁਣ ਪੇਸ਼ ਹੈ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸਹਿਜਪ੍ਰੀਤ ਕੌਰ ਤੇ ਸਿਮਰਨ ਕੌਰ।

0: ਨਮਸਕਾਰ, ਤੁਸੀਂ ਸੁਣ ਰਹੇ ਹੋ ਨੌਜਵਾਨ ਦੋਸਤਾਂ ਦਾ ਪ੍ਰੋਗਰਾਮ ਯੁਵਾਣੀ। ਮੈਂ ਹਾਂ ਸਹਿਜਪ੍ਰੀਤ ਕੌਰ ਤੇ ਮੇਰੇ ਨਾਲ ਨੇ ਮੇਰੇ ਸਾਥੀ
1: ਸਿਮਰਨ ਕੌਰ।
0: ਪ੍ਰੋਗਰਾਮ ਵਿੱਚ ਯੁਵਾਣੀ ਵਿੱਚ ਅਸੀਂ ਦੋਨੋਂ ਹੀ ਤੁਹਾਡਾ ਸਵਾਗਤ ਕਰਦੇ ਹਾਂ
1: ਜੀ। ਮੈਨੂੰ ਲੱਗਦਾ ਆਪਾਂ ਨੂੰ ਗੱਲਾਂ ਦਾ ਸਿਲਸਿਲਾ ਇੱਕ ਗੀਤ ਤੋਂ ਬਾਅਦ ਸ਼ੁਰੂ ਕਰਨਾ ਚਾਹੀਦਾ।
0: ਬਿਲਕੁਲ,
1: ਆਓ ਸੁਣਦੇ ਹਾਂ ਇੱਕ ਗੀਤ।

0: 1906 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65150।
1: ਪ੍ਰੋਗਰਾਮ ਯੋਗਵਾਣੀ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਸਿਮਰਨ ਕੌਰ
2: ਤੇ ਮੈਂ ਹਾਂ ਸਹਿਜਪ੍ਰੀਤ।
1: ਸਰੋਤਿਓ, ਅਸੀਂ ਅਕਸਰ ਦੇਖਦੇ ਹਾਂ ਕਿ ਹੁਣ ਗਰਮੀ ਦੇ ਦਿਨ ਸ਼ੁਰੂ ਹੋ ਚੁੱਕੇ ਨੇ ਤੇ ਬਹੁਤ ਸਾਰੇ ਜਿਹੜੇ ਨੌਜਵਾਨ ਸਾਥੀ ਨੇ ਉਹ ਨਹਿਰਾਂ ਸੂਇਆਂ ਦੇ ਵਿੱਚ ਨਹਾਉਣ ਲਈ ਜਾਂਦੇ ਨੇ ਗਰਮੀ ਤੋਂ ਛੁਟਕਾਰਾ ਪਾਉਣ ਦੇ ਲਈ। ਪਰ ਸਹਿਜ, ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਚੀਜ਼ ਹੈ ਇਹਦੇ ਤੋਂ ਸਾਨੂੰ ਸਾਵਧਾਨ ਵੀ ਰਹਿਣਾ ਚਾਹੀਦਾ ਕਿਉਂਕਿ ਇਹ ਬਹੁਤ ਸਾਰੀਆਂ ਦੁਰਘਟਨਾਵਾਂ ਦਾ ਕਾਰਨ ਵੀ ਬਣਦੀ ਹੈ?
2: ਬਿਲਕੁਲ ਸਿਮਰਨ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਗਰਮੀ ਜ਼ਿਆਦਾ ਹੋਣ ਕਰਕੇ ਅਸੀਂ ਠੰਡਕ ਲੱਭਣ ਵਾਸਤੇ ਹੈਨਾ ਨਹਿਰਾਂ ਦੇ ਵਿੱਚ ਕਈ ਜੋ ਨੌਜਵਾਨ ਨੇ ਉਹ ਛਾਲ ਤਾਂ ਮਾਰ ਦਿੰਦੇ ਨੇ ਪਰ ਇਹ ਨਹੀਂ ਦੇਖਦੇ ਕਿ ਉਹ ਉਸ ਦੀ ਡੂੰਘਾਈ ਕਿੰਨੀ ਹੈ, ਜਾਂ ਫਿਰ ਕਈ ਨੌਜਵਾਨ ਇੱਕ ਖਤਰਨਾਕ ਟ੍ਰੈਂਡ ਜੋ ਹੈ ਉਸਨੂੰ ਫੋਲੋ ਕਰਨ ਦੇ ਲਈ ਜਿਵੇਂ ਸੋਸ਼ਲ ਮੀਡੀਆ 'ਤੇ ਕੁਝ ਫੋਟੋਆਂ

0: ਪਾਉਣ ਦੇ ਲਈ ਉਹ ਸਿੱਧਾ ਹੀ ਨਹਿਰ ਦੇ ਵਿੱਚ ਛਾਲ ਮਾਰ ਜਾਂਦੇ ਨੇ ਆਪਣੀ ਕੋਈ ਵੀਡੀਓ ਬਣਾਉਣ ਦੇ ਲਈ, ਜੋ ਕਿ ਉਹਨਾਂ ਦੀ ਜਾਨ ਦੇ ਲਈ ਖਤਰਨਾਕ ਵੀ ਸਾਬਿਤ ਹੋ ਸਕਦਾ।
1: ਜੀ ਬਿਲਕੁਲ ਸਹੀ ਕਿਹਾ, ਨਹਿਰਾਂ ਸੂਏ ਇਹਨਾਂ ਦਾ ਜਿਹੜਾ ਪਾਣੀ ਹੈ ਉਹ ਦੇਖਣ ਦੇ ਵਿੱਚ ਤਾਂ ਸਾਨੂੰ ਉਹਨਾਂ ਦਾ ਜਿਹੜਾ ਵਹਾਅ ਹੈ ਉਹ ਬਹੁਤ ਹੌਲਾ ਦਿਖਾਈ ਦਿੰਦਾ, ਪਰ ਅੰਦਰੋਂ ਅੰਦਰ ਹੀ ਇਹ ਜਿਹੜਾ ਪਾਣੀ ਹੈ ਇਹ ਬਹੁਤ ਜ਼ਿਆਦਾ ਖਤਰਨਾਕ ਅਤੇ ਤੇਜ਼ ਹੁੰਦਾ। ਇੱਕ ਵਾਰ ਜੇ ਕਿਸੇ ਦਾ ਸੰਤੁਲਨ ਵਿਗੜ ਜਾਵੇ ਨਾ, ਤਾਂ ਜਿਨ੍ਹਾਂ ਨੂੰ ਤੈਰਾਕੀ ਪੂਰੇ ਚੰਗੇ ਤਰੀਕੇ ਦੇ ਨਾਲ ਕਰਨੀ ਆਉਂਦੀ ਹੈ, ਕਈ ਵਾਰ ਉਹ ਵੀ ਇਸ ਵਹਾਅ ਦੇ ਅੱਗੇ ਬੇਵਸ ਹੋ ਜਾਂਦੇ ਨੇ।
0: ਬਿਲਕੁਲ ਸਹੀ ਕਿਹਾ ਸਿਮਰਨ, ਤਾਂ ਹੀ ਕਰਕੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜੇਕਰ ਇਹ ਜਿਹਾ ਕਦਮ ਪੁੱਟ ਵੀ ਰਹੇ ਹਾਂ ਤਾਂ ਸਾਨੂੰ ਤੈਰਾਕੀ ਆਉਣੀ ਚਾਹੀਦੀ ਹੈ। ਵੈਸੇ ਤਾਂ ਸਾਨੂੰ ਪਹਿਲਾਂ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਇਹਨਾਂ ਕੰਮਾਂ ਤੋਂ ਦੂਰ ਰਹੀਏ, ਅਤੇ ਕੁਝ ਹੋਰ ਕਾਫੀ ਤਰੀਕੇ ਨੇ ਠੰਡਕ ਪਾਉਣ ਦੇ, ਉਹਨਾਂ ਵੱਲ ਰੁਝਾਅ ਕਰੀਏ। ਪਰ ਫਿਰ ਵੀ ਜੇ ਸਾਡਾ ਜੀ ਕਰਦਾ ਇਹਨਾਂ ਦੇ ਵਿੱਚ ਛਾਲ ਮਾਰਨ ਦੇ ਲਈ, ਤਾਂ ਇੱਕ ਤੈਰਾਕੀ ਬਹੁਤ ਚੰਗੀ ਕਸਰਤ ਹੈ ਜੋ ਕਿ ਅਸੀਂ ਸਿੱਖ ਸਕਦੇ ਹਾਂ, ਕਿਸੇ ਕੋਚ ਤੋਂ ਸਿੱਖ ਸਕਦੇ ਹਾਂ, ਪ੍ਰੋਫੈਸ਼ਨਲ ਕੋਚ ਕਰਵਾ ਕੇ, ਅਤੇ ਉਸ ਤੋਂ ਬਾਅਦ ਅਸੀਂ ਆਪਣਾ ਇਹ ਜੋ ਚਾਅ ਹੈ ਉਹ ਪੂਰਾ ਕਰ ਸਕਦੇ ਹਾਂ।
1: ਹਾਂਜੀ, ਜ਼ਿਆਦਾਤਰ ਜਿਹੜੀਆਂ ਇਹ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਇਹ ਪਰੇਸ਼ਾਨੀਆਂ, ਇਹ ਉਦੋਂ ਵੀ ਆਉਂਦੀਆਂ ਜਦੋਂ ਜਿਹੜੇ ਨੌਜਵਾਨ ਸਾਥੀ ਨੇ ਇਹ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਇਹਨਾਂ ਤਲਾਬਾਂ ਦੇ ਵਿੱਚ ਛਾਲਾਂ ਮਾਰਦੇ ਨੇ, ਮਸਤੀ ਕਰਦੇ ਨੇ, ਇੱਕ ਦੂਜੇ ਦੇ ਨਾਲ ਮਜ਼ਾਕ ਕਰਦੇ ਸਮੇਂ ਇੱਕ ਦੂਜੇ ਨੂੰ ਧੱਕਾ ਦੇ ਦਿੰਦੇ ਨੇ, ਤਾਂ ਉਹ ਵੀ ਕਈ ਸਾਰੀਆਂ ਜਿਹੜੀਆਂ ਦੁਰਘਟਨਾਵਾਂ ਦਾ ਕਾਰਨ ਬਣ ਜਾਂਦੀਆਂ ਨੇ। ਅਤੇ ਇਹਦੇ ਨਾਲ ਹੀ ਦੇਖਣ ਦੇ ਵਿੱਚ ਇੱਕ ਹੋਰ ਸਮੱਸਿਆ ਆਈ ਹੈ ਕਿ ਆਪਣੇ ਖੇਤਾਂ ਦੇ ਵਿੱਚ ਜਾਂ ਜਨਤਕ ਥਾਵਾਂ ਦੇ ਵਿੱਚ ਜਿਹੜੇ ਟਿਊਬਵੈੱਲ ਜਾਂ ਬੋਰਵੈੱਲ ਉਪਯੋਗ ਦੇ ਵਿੱਚ ਨਹੀਂ ਆ, ਤਾਂ ਉਹ ਇਸੇ ਤਰ੍ਹਾਂ ਹੀ ਖੁੱਲ੍ਹੇ ਪਏ ਨੇ, ਨਾ ਹੀ ਉਹਨਾਂ ਨੂੰ ਢੱਕਿਆ ਜਾ ਰਿਹਾ ਹੈ ਅਤੇ ਨਾ ਹੀ ਉਹਨਾਂ ਨੂੰ ਚੰਗੀ ਤਰ੍ਹਾਂ ਬੰਦ ਕੀਤਾ ਜਾ ਰਿਹਾ ਹੈ। ਤਾਂ ਅਸੀਂ ਕਾਫੀ ਦਿਨਾਂ ਤੋਂ ਖਬਰਾਂ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਇੱਕ ਛੋਟੇ ਜਿਹੇ ਬੱਚੇ ਨੇ ਆਪਣੀ ਇਸ ਬੋਰਵੈੱਲ ਦੇ ਕਾਰਨ ਜਾਨ ਗਵਾ ਲਈ ਹੈ।
0: ਬਿਲਕੁਲ ਸਹੀ ਗੱਲ ਹੈ ਸਿਮਰਨ, ਇਹ ਬਿਲਕੁਲ ਬਹੁਤ ਹੀ ਗੰਭੀਰ ਮਾਮਲਾ ਬਣਦਾ ਜਾ ਰਿਹਾ ਹੈ। ਜੋ ਖੁੱਲ੍ਹੇ ਬੋਰਵੈੱਲ ਪਿੰਡਾਂ ਦੇ ਵਿੱਚ ਹੁੰਦੇ ਨੇ ਇਹ ਮੌਤ ਦੇ ਖੂਹ ਬਣੇ ਹੋਏ ਨੇ। ਜਦੋਂ ਵੀ ਅਜਿਹੀ ਕੋਈ ਖਬਰ ਆਉਂਦੀ ਹੈ ਤਾਂ ਪੂਰਾ ਪੰਜਾਬ ਧੁਰ ਅੰਦਰੋਂ ਇਸ ਖਬਰ ਦੇ ਨਾਲ ਹਿੱਲ ਜਾਂਦਾ ਹੈ, ਪਰ ਫਿਰ ਵੀ ਅਸੀਂ ਸਾਵਧਾਨੀ ਵਾਸਤੇ ਬਹੁਤ ਘੱਟ ਜੋ ਸਟੈਪਸ ਨੇ ਉਹ ਵਰਤਦੇ ਹਾਂ। ਇਹ ਬਹੁਤ ਹੀ ਜ਼ਰੂਰੀ ਕਦਮ ਨੇ ਜੋ ਕਿ ਹਰ ਵਾਰੀ ਆਪਾਂ ਨੂੰ ਧਿਆਨ ਦੇ ਵਿੱਚ ਰੱਖਣੇ ਚਾਹੀਦੇ ਨੇ।
1: ਜੀ, ਇਸ ਗੰਭੀਰ ਮਾਮਲੇ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕੇ ਨੇ। ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਜੀ ਨੇ ਕਿਸਾਨਾਂ ਅਤੇ ਜ਼ਮੀਨਾਂ ਦੇ ਮਾਲਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹਨਾਂ ਦੀ ਜ਼ਮੀਨ ਜਾਂ ਕਿਸੇ ਹੋਰ ਥਾਂ ਦੇ ਉੱਤੇ ਬੋਰਵੈੱਲ, ਟਿਊਬਵੈੱਲ ਜਾਂ ਬੋਰਹੋਲ ਵਰਤੋਂ ਵਿੱਚ ਨਹੀਂ ਆ, ਤਾਂ ਉਸਨੂੰ ਸੁਰੱਖਿਆ ਮਾਪਦੰਡਾਂ ਅਨੁਸਾਰ ਤੁਰੰਤ ਭਰਿਆ ਜਾਵੇ ਜਾਂ ਪੱਕੇ ਤੌਰ 'ਤੇ ਇਸਨੂੰ ਬੰਦ ਕਰ ਦਿੱਤਾ ਜਾਵੇ। ਅਤੇ ਇਸ ਦੇ ਨਾਲ ਹੀ ਸਾਡੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਇਹ ਗੁਜ਼ਾਰਿਸ਼ ਹੈ ਕਿ ਉਹ ਵੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ। ਜੇਕਰ ਉਹਨਾਂ ਨੂੰ ਦਿਖਾਈ ਦਿੰਦਾ ਹੈ ਕਿ ਕੋਈ ਬੋਰਵੈੱਲ ਖੁੱਲ੍ਹਾ ਪਿਆ ਹੈ, ਤਾਂ ਉਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਇਹ ਚੀਜ਼ ਲਿਆਉਣ ਤਾਂ ਕਿ ਕਿਸੇ ਦੀ ਜਾਨ ਬਚ ਸਕੇ।
0: ਤਾਂ ਸਿਮਰਨ, ਕਿਉਂ ਨਾ ਸਰੋਤਿਆਂ ਨੂੰ ਸੁਣਾਇਆ ਜਾਵੇ ਇੱਕ ਮਿੱਠਾ ਜਿਹਾ ਗੀਤ।

0: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਗਿਆ ਹੈ 6:43 ਤੇ 57 ਸਕਿੰਟ ਦਾ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੋਗਬਾਣੀ। ਸਹਿਜ, ਅੱਜ ਦੇ ਦਿਨ ਦੀ ਕੀ ਕੋਈ ਖਾਸ ਗੱਲ ਹੈ ਜਿਹੜੀ ਕਿ ਤੁਸੀਂ ਇਹਨਾਂ ਗੱਲਾਂ ਦੇ ਨਾਲ ਹੋਰ ਸਾਡੇ ਸਰੋਤਿਆਂ ਨੂੰ ਜਿਸ ਤੋਂ ਜਾਣੂ ਕਰਵਾਉਣਾ ਚਾਹੁੰਦੇ ਹੋ?
1: ਬਿਲਕੁਲ ਸਿਮਰਨ, ਅੱਜ 8 ਜੁਲਾਈ ਦੇ ਦਿਨ ਅਸੀਂ ਮਨਾਉਂਦੇ ਹਾਂ ਵਿਸ਼ਵ ਐਲਰਜੀ ਦਿਵਸ। ਇਹ ਇੱਕ ਅਜਿਹਾ ਦਿਵਸ ਹੈ ਜੋ ਕਿ ਮਹੱਤਵਪੂਰਨ ਤਾਂ ਹੈ ਪਰ ਇਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ। ਬਿਲਕੁਲ ਦੋਸਤੋ, ਅੱਜ ਹੈ ਵਿਸ਼ਵ ਐਲਰਜੀ ਦਿਵਸ। ਸਾਡੇ ਵਿੱਚੋਂ ਵੀ ਕਿਸੇ ਨੂੰ ਬਦਲਦੇ ਮੌਸਮ ਤੋਂ ਦਿੱਕਤ ਹੈ, ਕਿਸੇ ਨੂੰ ਧੂੜ ਮਿੱਟੀ ਤੋਂ, ਤਾਂ ਕਿਸੇ ਨੂੰ ਕਿਸੇ ਕਿਸਮ ਦੇ ਖਾਣੇ ਤੋਂ। ਅਸੀਂ ਅਕਸਰ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਾਂ ਪਰ ਇਹਨਾਂ ਨੂੰ ਸਮਝਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ। ਐਲਰਜੀ ਅਸਲ ਵਿੱਚ ਕਿਉਂ ਹੁੰਦੀ ਹੈ, ਇਸ ਦੇ ਪਿੱਛੇ ਕੀ ਕਾਰਨ ਨੇ, ਜਾਂ ਫਿਰ ਇਸ ਤੋਂ ਪਰਹੇਜ਼ ਕਿਵੇਂ ਰੱਖਿਆ ਜਾਵੇ?
0: ਸਹਿਜ ਤੁਸੀਂ ਇਸ ਦਿਨ ਦੀ ਜਿਹੜੀ ਜਾਣਕਾਰੀ ਹੈ ਇਹ ਸਰੋਤਿਆਂ ਨੂੰ ਖੁਦ ਹੀ ਦੇਵੋਗੇ ਜਾਂ ਸਾਡੀ ਕਿਸੇ ਦੇ ਨਾਲ ਮੁਲਾਕਾਤ ਵੀ ਕਰਵਾਓਗੇ ਜੋ ਸਾਨੂੰ ਸਹੀ ਤਰੀਕੇ ਦੇ ਨਾਲ ਇਸ ਦਿਨ ਦੇ ਬਾਰੇ ਹੋਰ ਵਧੀਆ ਸਮਝਾ ਸਕਣ?
1: ਇਸ ਦਿਨ ਦੀ ਜਾਣਕਾਰੀ ਦੇਣ ਦੇ ਲਈ ਅਸੀਂ ਗੱਲਬਾਤ ਕੀਤੀ ਹੈ ਡਾਕਟਰ ਪਰਮਿੰਦਰ ਬਾਂਸਲ ਜੀ ਨਾਲ, ਜੋ ਕਿ MD ਮੈਡੀਸਨ ਨੇ, ਤੇ ਉਹਨਾਂ ਨਾਲ ਕੀਤੀ ਹੀ ਗੱਲਬਾਤ ਅਸੀਂ ਸਾਡੇ ਸਰੋਤਿਆਂ ਨੂੰ ਸੁਣਾਵਾਂਗੇ ਤਾਂ ਕਿ ਸਾਡੇ ਸਰੋਤਿਆਂ ਨੂੰ ਇਸ ਦਿਨ ਦੇ ਫਾਇਦੇ ਤੇ ਜੋ ਮਹੱਤਵ ਨੇ ਉਹ ਪਤਾ ਚੱਲ ਸਕਣ।

0: ਡਾਕਟਰ ਪਰਮਿੰਦਰ ਬਾਂਸਲ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਵਿੱਚ।
1: ਸ਼ੁਕਰੀਆ ਜੀ, ਥੈਂਕ ਯੂ ਵੈਰੀ ਮਚ।
0: ਤਾਂ ਡਾਕਟਰ ਸਾਹਿਬ, ਅੱਜ ਜਿਵੇਂ ਤੁਹਾਨੂੰ ਪਤਾ ਕਿ ਵਿਸ਼ਵ ਐਲਰਜੀ ਦਿਵਸ ਹੈ, ਤੁਸੀਂ ਇਹ ਦੱਸ ਸਕਦੇ ਹੋ ਸਾਡੇ ਸਰੋਤਿਆਂ ਨੂੰ ਕਿ ਇਹ ਕਿਉਂ ਮਨਾਇਆ ਜਾਂਦਾ ਹੈ ਤੇ ਇਸ ਦਾ ਉਦੇਸ਼ ਕੀ ਹੈ, ਅਤੇ ਨਾਲ ਹੀ ਇਹ ਵੀ ਦੱਸ ਦਿਓ ਕਿ ਐਲਰਜੀ ਅਸਲ ਦੇ ਵਿੱਚ ਹੁੰਦੀ ਕੀ ਹੈ?
1: ਐਲਰਜੀ ਅਵੇਅਰਨੈਸ ਡੇ ਇਸ ਲਈ ਮਨਾਇਆ ਜਾਂਦਾ ਕਿਉਂਕਿ ਜਿੰਨਾ ਵੀ ਲੋਕਾਂ ਨੂੰ ਐਲਰਜੀ ਹੁੰਦੀ ਹੈ, ਹਰੇਕ ਬੰਦੇ ਨੂੰ ਐਲਰਜੀ ਨਹੀਂ ਹੁੰਦੀ। ਆਪਾਂ ਦੇਖਦੇ ਹਾਂ ਵੀ ਕਈਆਂ ਨੂੰ ਹੁੰਦੀ ਹੈ, ਕਈਆਂ ਨੂੰ ਨਹੀਂ ਹੁੰਦੀ। ਜਿਨ੍ਹਾਂ ਨੂੰ ਵੀ ਐਲਰਜੀ ਹੁੰਦੀ ਹੈ ਉਹਨਾਂ ਨੂੰ ਇੱਕ ਤਾਂ ਅਵੇਅਰਨੈਸ ਕਰਨਾ ਹੁੰਦਾ, ਇੱਕ ਇਹ ਅਵੇਅਰ ਕਰਨਾ ਹੁੰਦਾ ਵੀ ਇਹ ਐਲਰਜੀ ਉਹਨਾਂ ਨੂੰ ਕਿਉਂ ਹੁੰਦੀ ਆ ਤੇ ਉਸ ਤੋਂ ਕਿਵੇਂ ਬਚਿਆ ਜਾ ਸਕਦਾ। ਤੁਹਾਡਾ ਕੁਐਸਚਨ ਇਹ ਸੀਗਾ ਵੀ ਐਲਰਜੀ ਕੀ ਹੁੰਦੀ ਹੈ? ਐਲਰਜੀ ਇੱਕ ਬੋਡੀ ਦਾ ਇਮਿਊਨ ਰਿਸਪੌਂਸ ਹੁੰਦਾ ਹੈ ਡਿਊ ਟੂ ਸਰਟਨ ਐਲਰਜਨਸ। ਐਲਰਜਨਸ ਕੀ ਹੁੰਦੇ ਆ? ਜਿਸ ਤਰ੍ਹਾਂ ਚਾਰ ਪੰਜ ਤਰ੍ਹਾਂ ਦੇ ਕਾਮਨ ਐਲਰਜਨਸ ਹੁੰਦੇ ਆ, ਜਿਸ ਤਰ੍ਹਾਂ ਕੋਈ ਡਸਟ ਮਾਈਟ ਹੁੰਦੀ ਆ, ਘਰਾਂ ਦੇ ਵਿੱਚ ਕੋਈ ਡਸਟ ਹੁੰਦੀ ਹੈ ਜਾਂ ਕਿਤੇ ਵੀ ਕੋਈ ਡਸਟ ਹੁੰਦੀ ਆ, ਜਿਵੇਂ ਕੋਈ ਟ੍ਰੀਜ਼ ਹੋ ਗਏ, ਗਰਾਸ ਹੋ ਗਈ ਜਾਂ ਕੋਈ ਫਲਾਵਰਸ ਹੋ ਗਏ, ਉਹਨਾਂ ਦੇ ਪੋਲਨਸ ਹੋ ਗਏ, ਠੀਕ ਹੈ। ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਪੈਟ ਹੋ ਗਏ, ਕਈਆਂ ਦੇ ਮਤਲਬ ਡੋਗਸ ਐਂਡ ਕੈਟਸ ਹੁੰਦੇ ਆ, ਉੱਥੋਂ ਕਈਆਂ ਨੂੰ ਐਲਰਜੀ ਹੋ ਜਾਂਦੀ ਆ। ਹਾਂਜੀ, ਉਸ ਤੋਂ ਬਾਅਦ ਮੋਲਡ ਹੋ ਗਏ। ਮੋਲਡ ਤੋਂ ਕੀ ਭਾਵ ਹੈ ਵੀ ਕੋਈ ਜਿਵੇਂ ਬਿਸਤਰੇ ਹੁੰਦੇ ਆ, ਗੱਦੇ ਹੁੰਦੇ ਆ, ਸਰਾਣੇ ਹੁੰਦੇ ਆ, ਉਹਨਾਂ ਦੇ ਵਿੱਚ ਇੱਕ ਕਿਸਮ ਦੀ ਫੰਗਸ ਥੋੜੀ ਜਿਹੀ ਦੇਰ ਬਾਅਦ ਉੱਗਣ ਲੱਗ ਜਾਂਦੀ ਆ।
0: ਜੀ ਜੀ,
1: ਉਹਨਾਂ ਨੂੰ ਆਪਾਂ ਨੂੰ ਕਾਫੀ ਦੇਰ ਕੋਈ ਹਵਾ ਨਹੀਂ ਲਵਾਈ ਹੁੰਦੀ, ਉਹ ਬਣਾ ਕੋਈ ਕਮਰੇ ਦੇ ਵਿੱਚ ਕੋਈ ਪ੍ਰੋਪਰ ਵੈਂਟੀਲੇਸ਼ਨ ਨਹੀਂ ਹੁੰਦੀ, ਉਦੋਂ ਉੱਥੇ ਇਸ ਤਰ੍ਹਾਂ ਦੀ ਚੀਜ਼ ਆ ਸਕਦੀ ਆ। ਉਸ ਤੋਂ ਬਾਅਦ ਆਪਾਂ ਨੂੰ ਐਲਰਜੀ ਦੇ ਟ੍ਰਿਗਰਸ ਕਿਹੜੇ ਕਿਹੜੇ ਆ, ਜੇ ਆਪਾਂ ਟ੍ਰਿਗਰਸ ਨੂੰ ਮਾਈਂਡ ਚ ਰੱਖ ਲਾਂਗੇ ਤਾਂ ਆਪਾਂ ਐਲਰਜੀ

0: ਭੱਜ ਜਾਂਗੇ। ਤੇ ਇਹੀ
1: ਜੀ
0: ਆਪਣੀ
1: ਬਿਲਕੁਲ
0: ਦੋ ਮੈਂ ਹੋਰ ਦੱਸੂਗਾ, ਇੱਕ ਤਾਂ ਹੈ ਫੂਡ। ਫੂਡ ਤੋਂ ਬੜੇ ਜਣੇ ਨੂੰ ਐਲਰਜੀ ਹੋ ਜਾਂਦੀ ਆ, ਕਈਆਂ ਨੂੰ ਕੋਈ ਚੀਜ਼ ਖਾਧੀ ਕਿ ਕੋਈ ਮਸ਼ਰੂਮ ਖਾ ਲਏ, ਕੋਈ ਹੋਰ ਚੀਜ਼ ਖਾ ਲਈ, ਟੀ ਕਾਫੀ ਲੈ ਲਈ, ਕੋਈ ਹੋਰ ਚੀਜ਼ ਲੈ ਲਈ, ਬੜੇ ਵਾਰੀ ਦੇਖਿਆ ਜਾਂਦਾ ਵੀ ਖਾ ਕੇ ਘੰਟੇ ਬਾਅਦ ਉਹਨਾਂ ਨੂੰ ਤਕਲੀਫ ਆ ਜਾਂਦੀ ਆ, ਕੋਈ ਪੇਟ ਦੀ,
1: ਜੀ
0: ਕੋਈ ਲਿਪਸ ਤੇ ਸਵੈਲਿੰਗ ਆ ਜਾਂਦੀ ਆ, ਉਹ ਫੂਡ ਐਲਰਜੀ ਕਹਿੰਦੇ ਆ। ਤੋਂ ਲਾਸਟ ਐਂਡ ਇੰਪੋਰਟੈਂਟ ਹੁੰਦੀ ਹੈ ਜੀ ਇੱਕ ਮੈਡੀਸਨ ਦੀ ਐਲਰਜੀ। ਕੋਈ ਵੀ ਆਪਾਂ ਮੈਡੀਸਨ ਖਾਧੀ, ਕੋਈ ਆਪਾਂ ਨੂੰ
1: ਹਾਂਜੀ
0: ਪਤਾ ਨਹੀਂ ਹੁੰਦਾ, ਹੁਣ ਕਈ ਵਾਰੀ ਆਪਣੇ ਕੋਲੇ ਡਾਕਟਰ ਕੋਲੇ ਲੋਕ ਜਾਂਦੇ ਆ, ਇੱਕ ਨਾਲ ਚਿੱਟ ਚੱਕੀ ਹੁੰਦੀ ਆ ਉਹਨਾਂ ਨੇ, ਤੇ ਪੰਜ ਚਾਰ ਮੈਡੀਸਨ ਦੀ ਵੀ, ਡਾਕਟਰ ਸਾਹਿਬ ਸਾਨੂੰ ਇਸ ਤੋਂ ਐਲਰਜੀ ਆ, ਤੁਸੀਂ ਇਹ ਦਵਾਈਆਂ ਨਾ ਲਿਖਿਓ ਸਾਨੂੰ।
1: ਜੀ ਜੀ
0: ਤੋਂ ਇਹ ਸਾਰੇ ਟ੍ਰਿਗਰਸ ਹੈਗੇ ਆ ਜਿਨ੍ਹਾਂ ਤੋਂ ਐਲਰਜੀ ਹੋ ਸਕਦੀ ਆ, ਇਹਨਾਂ ਤੋਂ ਹੀ ਬਚਣ ਦਾ ਤੋਂ ਅਵੇਅਰਨੈਸ ਦਾ ਵਰਲਡ ਐਲਰਜੀ ਡੇ ਮਨਾਇਆ ਜਾਂਦਾ ਹੈ।
1: ਤਾਂ ਸਾਡੇ ਇਲਾਕੇ ਵਿੱਚ ਜੋ ਤੁਹਾਡੇ ਕੋਲ ਹੈ ਨਾ ਐਲਰਜੀ ਦੇ ਕੇਸ ਰਿਪੋਰਟ ਆਉਂਦੇ ਨੇ, ਉਹ ਕਿਸ ਤਰੀਕੇ ਦੇ ਜੋ ਹੁੰਦੇ ਨੇ ਕੇਸ ਜ਼ਿਆਦਾਤਰ?
0: ਹਾਂਜੀ, ਆਪਣੇ ਕੋਲ ਇੱਕ ਤਾਂ ਜੀ ਜਿਸ ਤਰ੍ਹਾਂ ਸੀਜ਼ਨਲ ਐਲਰਜੀ ਦੇ ਕੇਸ ਆ ਜਾਂਦੇ ਆ, ਉਹ ਮਤਲਬ ਪੇਸ਼ੈਂਟ ਜਾਂ ਲੋਕ ਕਹਿਣਗੇ ਅਸੀਂ ਵੈਸੇ ਤਾਂ ਠੀਕ ਰਹਿੰਦੇ ਹਾਂ, ਕੁਛ ਇੱਕ ਸੀਜ਼ਨ ਦੇ ਵਿੱਚ ਸਾਨੂੰ ਤਕਲੀਫ ਆਉਂਦੀ ਆ। ਇੱਕ
1: ਜੀ
0: ਤਕਲੀਫ ਕੀ ਆਉਂਦੀ ਆ, ਜੈਸੇ ਰੈਡਨੈਸ ਆਫ ਦਾ ਆਈਜ਼, ਸਨੀਜ਼ਿੰਗ, ਛਿੱਕਾਂ ਲੱਗ ਜਾਂਦੀਆਂ, ਥੋੜੀ ਜੀ ਗਲੇ ਦੇ ਵਿੱਚ ਖਰਾਸ਼ ਹੋਣੀ। ਤੋ ਅਗਰ ਥੋੜੀ ਜਿਹੀ ਜ਼ਿਆਦਾ ਵੀ ਵੱਧ ਜੇ ਕੰਮ, ਉਦੋਂ ਫਿਰ ਚੈਸਟ ਨੂੰ ਵੀ ਇਨਵੋਲਵ ਕਰਦੀ ਹੈ, ਜਿਹਨੂੰ ਆਪਾਂ ਬ੍ਰੋਂਕੀਅਲ ਅਸਥਮਾ ਵੀ ਕਹਿ ਦਿੰਦੇ ਹਾਂ, ਜਾਂ
1: ਜੀ
0: ਟਾਈਟਨੈਸ ਚੈਸਟ ਕਹਿ ਦਿੰਦੇ, ਜਾਂ ਵੀਜ਼ਿੰਗ ਕਹਿ ਦਿੰਦੇ ਆ। ਇਹ ਕਾਮਨ ਆਉਂਦੇ ਆ, ਸਕਿਨ ਦੇ ਪੇਸ਼ੈਂਟ ਆਉਂਦੇ ਆ, ਜਿਸ ਤਰ੍ਹਾਂ ਰੈਡਨੈਸ ਆਫ ਦਾ ਸਕਿਨ ਹੋ ਗਿਆ, ਉਸ ਤਰ੍ਹਾਂ ਦੇ ਪੇਸ਼ੈਂਟ ਵੀ ਆ ਜਾਂਦੇ ਆ।
1: ਹਾਂਜੀ, ਤੇ ਡਾਕਟਰ ਸਾਹਿਬ, ਬਹੁਤ ਸਾਰੇ ਨੌਜਵਾਨ ਦੋਸਤਾਂ ਨੂੰ ਜਿਵੇਂ ਕਣਕ ਤੋਂ ਐਲਰਜੀ ਹੋ ਜਾਂਦੀ ਹੈ, ਤਾਂ ਇਹ ਕਿਸ ਤਰੀਕੇ ਦੀ ਐਲਰਜੀ ਹੁੰਦੀ ਹੈ ਤੇ ਇਸ ਤੋਂ ਮਤਲਬ ਕਿਵੇਂ ਬਚਿਆ ਜਾ ਸਕਦਾ ਹੈ, ਇਸ ਤੋਂ ਪਰਹੇਜ਼ ਰੱਖਣ ਦੇ ਕੀ ਉਪਾਅ ਨੇ?
0: ਹਾਂਜੀ, ਜਿਹੜੀ ਕਣਕ ਤੋਂ ਐਲਰਜੀ ਹੁੰਦੀ ਹੈ ਨਾ ਜੀ, ਉਹ ਆਪਣੀ ਡਾਈਟ ਜਿਹੜੀ ਹੁੰਦੀ ਆ ਉਹਦੇ ਵਿੱਚ ਇੱਕ ਪ੍ਰੋਟੀਨ ਹੁੰਦੀ ਆ ਜਿਹਨੂੰ ਗਲੂਟਨ ਕਹਿੰਦੇ ਆ।
1: ਹਾਂਜੀ,
0: ਠੀਕ ਹੈ, ਗਲੂਟਨ ਕਹਿੰਦੇ ਆ ਜਦੋਂ ਕੋਈ ਵੀ ਸਾਰੇ ਗਲੂਟਨ ਖਾਂਦੇ ਆ, ਇਟ ਮੀਨਸ ਵੀਟ ਖਾਂਦੇ ਆ, ਚਲੋ ਹੈ ਨਾ, ਵੀਟ ਦੇ ਵਿੱਚ ਮੈਕਸੀਮਮ ਗਲੂਟਨ ਹੁੰਦੀ ਆ, ਇਹ ਵੀ ਸਾਰੇ ਲੋਕਾਂ ਨੂੰ ਨਹੀਂ ਹੁੰਦੀ। ਕਈ ਲੋਕਾਂ ਨੂੰ ਇੰਟੈਸਟਾਈਨ ਦੇ ਵਿੱਚ, ਅੰਤੜੀ ਦੇ ਵਿੱਚ ਇਮਿਊਨ ਡਿਸਆਰਡਰ ਹੁੰਦਾ ਹੈਗਾ, ਤੋ ਉਹ ਇਹਨਾਂ ਨੂੰ ਗਲੂਟਨ ਨੂੰ ਪਚਾ ਨਹੀਂ ਪਾਉਂਦਾ।
1: ਜੀ
0: ਜਦੋਂ ਪਚਾ ਨਹੀਂ ਪਾਉਂਦਾ, ਉਹ ਫਿਰ ਜਿਹੜੀ ਹੁੰਦੀ ਆ ਵੀਟ ਜਾਂ ਫੂਡ, ਉਹ ਡਾਈਜੈਸਟ ਨਹੀਂ ਹੁੰਦਾ ਪ੍ਰੋਪਰਲੀ। ਜਦੋਂ ਡਾਈਜੈਸਟ ਨਹੀਂ ਹੋਊਗਾ, ਉਹਨੂੰ ਫਿਰ ਪੇਟ ਦੀ ਤਕਲੀਫ ਆਉਂਦੀ ਆ, ਜਿਸ ਤਰ੍ਹਾਂ ਕੋਈ ਪੇਟ ਦਾ ਭਾਰੀਪਨ ਹੋਣਾ, ਬਲੋਟਿੰਗ ਹੋਣਾ, ਡਾਇਰੀਆ ਹੋਣਾ, ਲੂਜ਼ ਮੋਸ਼ਨ ਲੱਗਣੇ, ਇਹ ਤਕਲੀਫ ਆਉਂਦੀ ਆ।
1: ਜੀ
0: ਨੰਬਰ ਨੰਬਰ 2, ਇਹਦੇ ਨਾਲ ਨਾਲ ਜਦੋਂ ਇਹ ਵਾਲੀ ਤਕਲੀਫ ਆਉਂਦੀ ਆ, ਕੱਲੀ ਇਸ ਤਰ੍ਹਾਂ ਦੀ ਤਕਲੀਫ ਨਹੀਂ ਆਉਂਦੀ, ਜਿਹੜੇ ਨਿਊਟ੍ਰੀਸ਼ਨਲ ਐਲੀਮੈਂਟਸ ਹੁੰਦੇ ਆ, ਵਿਟਾਮਿਨ B12, ਫੋਲਿਕ ਐਸਿਡ ਐਂਡ ਆਇਰਨ, ਜਿਹੜੇ ਕਿ ਇੰਟੈਸਟਾਈਨ 'ਚ ਅਬਜ਼ੋਰਬ ਹੁੰਦੇ ਆ, ਉਦੋਂ ਇਸ ਬਿਮਾਰੀ ਦੇ ਵਿੱਚ ਉਹ ਵੀ ਨਹੀਂ ਅਬਜ਼ੋਰਬ ਹੁੰਦੇ, ਤੇ ਪੇਸ਼ੈਂਟ ਨੂੰ ਬੜੇ ਵਾਰੀ ਅਨੀਮੀਆ, ਜਿਹਨੂੰ ਆਪਾਂ ਖੂਨ ਦੀ ਕਮੀ ਕਹਿੰਦੇ ਆ, ਉਹ ਵੀ ਹੋ ਜਾਂਦਾ।
1: ਤੇ ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਐਗਜ਼ੀਮਾ ਹੈ ਨਾ ਜੋ ਐਲਰਜੀ ਹੁੰਦੀ ਹੈ, ਜਾਂ ਹੋਰ ਵੀ ਚਮੜੀ ਦੀਆਂ ਜੋ ਐਲਰਜੀਆਂ ਹੁੰਦੀਆਂ ਨੇ, ਉਹਨਾਂ ਬਾਰੇ ਵੀ ਸਾਨੂੰ ਤੁਸੀਂ ਹੋਰ ਦੱਸ ਸਕਦੇ ਹੋ?
0: ਹਾਂਜੀ, ਜਿਹੜੀ ਮਤਲਬ ਸਾਰੀ ਐਲਰਜੀ ਵੀ ਆਪਾਂ ਨੂੰ ਸਕਿਨ ਦੀ ਵੀ ਹੋ ਸਕਦੀ ਹੈ, ਨੋਜ਼ ਦੀ ਵੀ, ਚੈਸਟ ਦੀ ਵੀ, ਪੇਟ ਦੀ ਵੀ, ਇਹ ਹੁੰਦੀ ਹੈ। ਜੈਸੇ ਸਕਿਨ ਦੀ ਐਲਰਜੀ ਹੁੰਦੀ ਹੈ ਜਿਹਨੂੰ ਐਗਜ਼ੀਮਾ ਕਹਿੰਦੇ ਆ, ਤੋ ਉਹ ਵੀ ਅਗੇਨ ਸਰਟਨ ਟ੍ਰਿਗਰਸ ਤੋਂ ਹੀ ਹੁੰਦੀ ਆ, ਸਰਟਨ ਆਪਣੇ ਉਹ ਆਪਾਂ ਦੇਖਣਾ ਹੁੰਦਾ ਵੀ ਕਿਸ ਚੀਜ਼ ਤੋਂ ਹੋ ਰਹੀ ਆ, ਉਹਨੂੰ ਆਪਾਂ ਬਚਾਈਏ। ਅਗਰ ਐਗਜ਼ੀਮੇ ਤੋਂ ਉੱਪਰ ਦੀ ਕੋਈ ਚੀਜ਼ ਆ, ਫਿਰ ਤਾਂ ਆਪਾਂ ਨੂੰ ਡਾਕਟਰ ਸਾਹਿਬ ਕੋਲ ਜਾ ਕੇ, ਸਕਿਨ ਸਪੈਸ਼ਲਿਸਟ ਕੋਲ ਜਾ ਕੇ ਮਤਲਬ ਦਿਖਾਉਣਾ ਚਾਹੀਦਾ ਵੀ ਇੱਕ ਹੋਰ ਕੀ ਚੀਜ਼ ਹੋ ਰਹੀ ਹੈ।
1: ਤੇ ਡਾਕਟਰ ਸਾਹਿਬ, ਇਹਨਾਂ ਸਾਰੀ ਐਲਰਜੀਆਂ ਨੇ ਜੋ, ਇਹਨਾਂ ਤੋਂ ਬਚਣ ਦੇ ਕੀ ਉਪਾਅ ਕਰਨੇ ਚਾਹੀਦੇ ਨੇ, ਕੀ ਪਰਹੇਜ਼ ਰੱਖਣੇ ਚਾਹੀਦੇ ਨੇ,
0: ਹਾਂਜੀ
1: ਉਹ ਵੀ ਤੁਸੀਂ ਜੇ
0: ਹਾਂ
1: ਸਾਡੇ
0: ਬਿਲਕੁਲ
1: ਸਰੋਤਿਆਂ
0: ਬਿਲਕੁਲ
1: ਨੂੰ ਦੱਸ ਦਿਓ?
0: ਹੁਣ ਦੇਖੋ, ਜਿਹੜਾ ਵੀ ਕੋਈ ਬੰਦਾ ਹੈ ਜਾਂ ਪਰਸਨ ਹੈ, ਉਹਨੂੰ ਮਤਲਬ ਸਮਝ ਲੱਗ ਜਾਂਦੀ ਹੈ ਵੀ ਮੈਨੂੰ ਕਿਸ ਚੀਜ਼ ਤੋਂ ਐਲਰਜੀ ਹੁੰਦੀ ਹੈ, ਠੀਕ ਹੈ ਨਾ। ਇਨ ਦੀ ਕੋਰਸ ਆਫ ਟਾਈਮ, ਪਹਿਲੇ ਵਾਰੀ ਨਹੀਂ ਪਤਾ ਲੱਗੂ, ਦੂਜੇ ਵਾਰੀ ਨਹੀਂ ਪਤਾ ਲੱਗੂ, ਤੀਜੀ ਵਾਰੀ ਨੂੰ ਪਤਾ ਲੱਗ ਜੂਗਾ ਵੀ ਮੈਂ ਇਹ ਫੂਡ ਖਾਣਾ ਮਤਲਬ ਮੈਨੂੰ ਇਸ ਚੀਜ਼ ਤੋਂ ਐਲਰਜੀ ਆ, ਉਹ ਉਸ ਤੋਂ ਬਚੂਗਾ। ਅਗਰ ਆਪਾਂ ਨੂੰ ਜਿਵੇਂ ਕਈ ਵਾਰੀ ਗਰਮ ਸਰਦ ਹੋ ਜਾਂਦੇ ਆ, ਜਾਂ ਧੁੰਦ ਹੁੰਦੀ ਆ, ਕੋਲਡ ਵੈਦਰ ਹੁੰਦਾ, ਉਸ ਤੋਂ ਐਲਰਜੀ ਹੁੰਦੀ ਆ, ਕੋਈ ਕਈਆਂ ਨੂੰ ਕੋਈ ਪੈਟ ਰੱਖਿਆ ਹੁੰਦਾ ਉਸ ਤੋਂ ਐਲਰਜੀ ਹੁੰਦੀ ਆ, ਕਈਆਂ ਨੂੰ ਕੋਈ ਡਸਟ ਤੋਂ ਐਲਰਜੀ ਹੁੰਦੀ ਆ, ਉਹ ਡਸਟ ਤੋਂ ਦੂਰ ਰਹਿ ਸਕਦੇ ਆ, ਕੋਈ ਆਟੋਮੋਬਾਈਲਸ ਦਾ ਧੂੰਆਂ ਹੈ ਜਾਂ ਕੋਈ ਹੋਰ ਧੂੰਆਂ ਹੈ, ਉਸ ਤੋਂ ਐਲਰਜੀ ਹੁੰਦੀ ਆ। ਇਸ ਤਰ੍ਹਾਂ ਇਹ ਆਈ ਇਸ ਤਰ੍ਹਾਂ ਆਪਾਂ ਬਚ ਸਕਦੇ ਵੀ ਇਹ ਦੇਖ ਕੇ ਵੀ ਕਿਸ ਚੀਜ਼ ਤੋਂ ਐਲਰਜੀ ਹੁੰਦੀ ਆ।
1: ਤਾਂ ਆਖਿਰ ਦੇ ਵਿੱਚ ਜੇ ਤੁਸੀਂ ਸਾਡੇ ਸਰੋਤਿਆਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ, ਪਲੀਜ਼?
0: ਹਾਂ, ਸੰਦੇਸ਼ ਇਹੀ ਹੈ ਜੀ, ਅਗਰ ਵੈਸੇ ਤਾਂ ਐਲਰਜੀ ਤੋਂ ਬਚਣ ਦੇ ਤਰੀਕੇ ਹੈਗੇ, ਉਹਨਾਂ ਤੋਂ ਬਚਣਾ ਚਾਹੀਦਾ। ਅਗਰ ਆਪਾਂ ਨੂੰ ਫੇਰ ਵੀ ਐਲਰਜੀ ਹੋ ਜਾਂਦੀ ਆ, ਤਾਂ ਇਨੀਸ਼ੀਅਲ ਦੇ ਵਿੱਚ ਆਪਾਂ ਥੋੜੀ ਜਿਹੀ ਮੈਡੀਸਿਨ ਲੈ ਕੇ ਹੀ ਜਲਦੀ ਠੀਕ ਹੋ ਜਾਂਦੇ ਆ। ਅਗਰ ਆਪਾਂ ਉਹਨੂੰ ਥੋੜਾ ਜਿਹਾ ਲਮਕਾ ਦਿੰਦੇ ਆ, ਇੰਤਜ਼ਾਰ ਕਰਦੇ ਰਹਿੰਦੇ ਆ, ਉਹ ਤਕਲੀਫ ਥੋੜੀ ਜਿਹੀ ਵੱਧ ਜਾਂਦੀ ਆ, ਫਿਰ ਆਪਾਂ ਨੂੰ ਮੈਡੀਸਿਨ ਵੱਧ ਲੈਣੀ ਪੈਂਦੀ ਆ। ਸ਼ੁਰੂ 'ਚ ਤਾਂ ਜਸਟ ਐਂਟੀ ਐਲਰਜੀ ਮਤਲਬ ਗੋਲੀ ਜਾਂ ਮੈਡੀਸ ਟੇਬਲੇਟ ਲੈ ਕੇ, ਜਾਂ ਕੋਈ ਐਂਟੀ ਐਲਰਜਿਕ ਨੇਜ਼ਲ ਡ੍ਰੋਪਸ ਪਾ ਕੇ, ਜਾਂ ਕੋਈ ਸਕਿਨ ਓਇੰਟਮੈਂਟ ਲਗਾ ਕੇ ਆਪਾਂ ਠੀਕ ਹੋ ਜਾਂਦੇ ਹਾਂ ਜਲਦੀ। ਅਗਰ ਆਪਾਂ ਕਹਿੰਦੇ ਹਾਂ ਵੀ ਕੋਈ ਨਹੀਂ 2-4 ਦਿਨ ਜਾਂ ਹਫ਼ਤਾ 10 ਦਿਨ ਕੱਢ ਦਿੰਦੇ ਹਾਂ, ਕਈ ਵਾਰੀ ਚੈਸਟ ਇਨਵੋਲਵ ਹੋ ਜਾਂਦੀ ਆ, ਐਲਰਜਿਕ ਅਸਥਮਾ ਹੋ ਜਾਂਦਾ, ਉਹ ਫਿਰ ਆਪਾਂ ਨੂੰ ਮੈਡੀਸਿਨ ਵੀ ਜ਼ਿਆਦਾ ਲੈਣੀ ਪੈਂਦੀ ਆ, ਤੇ ਆਪਾਂ ਨੂੰ ਟਾਈਮ ਵੀ ਠੀਕ ਹੋਣ ਦੇ ਵਿੱਚ ਜ਼ਿਆਦਾ ਲੱਗ ਜਾਂਦਾ।
1: ਜੀ, ਤੇ ਡਾਕਟਰ ਸਾਹਿਬ, ਜੇ ਕਿਸੇ ਨੂੰ ਲੱਗਦਾ ਹੈ ਕਿ ਉਹਨਾਂ ਨੂੰ

0: ਸਕਿਨ ਸਪੈਸ਼ਲਿਸਟ ਕੋਲ ਹੀ ਜਾਣਾ ਚਾਹੀਦਾ, ਠੀਕ ਹੈ ਨਾ।
1: ਜੀ
0: ਅਗਰ ਆਪਾਂ ਨੂੰ ਕੋਈ ਚੈਸਟ ਦੀ ਜਾਂ ਥਰੋਟ ਦੀ ਐਲਰਜੀ ਹੁੰਦੀ ਹੈ, ਫਿਰ ਆਪਣੇ ਕੋਲ ਦੋ ਆਪਸ਼ਨ ਆ ਜਾਂਦੀਆਂ, ਜਾਂ ਆਪਾਂ ENT ਸਪੈਸ਼ਲਿਸਟ ਕੋਲ ਚਲੇ ਜਾਂਦੇ ਹਾਂ, ਜਾਂ ਆਪਾਂ ਜਨਰਲ ਮੈਡੀਸਿਨ ਡਾਕਟਰ ਕੋਲ ਚਲੇ ਜਾਂਦੇ ਹਾਂ, ਉਹ ਆਪਣਾ ਦੇਖ ਕੇ ਦੋਨੇ ਡਾਕਟਰ ਠੀਕ ਕਰ ਸਕਦੇ ਉਹਨਾਂ ਐਲਰਜੀ ਨੂੰ।
1: ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਡਾਕਟਰ ਸਾਹਿਬ, ਸਾਨੂੰ ਬਿਹਤਰੀਨ ਜਾਣਕਾਰੀ ਦੇਣ ਦੇ ਲਈ। ਅਸੀਂ ਯੁਵਾਣੀ ਵੱਲੋਂ ਤੇ ਸਾਡੇ ਸਾਰੇ ਸਰੋਤਿਆਂ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਲਈ ਸਮਾਂ ਕੱਢਿਆ। ਬਹੁਤ ਧੰਨਵਾਦ
0: ਆਪਕਾ ਜੀ ਦਾ ਵੀ, ਬਹੁਤ ਬਹੁਤ ਧੰਨਵਾਦ।
2: ਵਾਹ ਸਹਿਜ, ਤੁਸੀਂ ਤਾਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਤੱਕ ਲੈ ਕੇ ਆਏ ਹੋ।
3: ਜਾਣਕਾਰੀ ਦਾ ਸਿਮਰਨ, ਤੁਸੀਂ ਵੀ ਬੜੀ ਵਧੀਆ ਰੱਖੀ ਬੈਠੇ ਹੋ, ਤਾਂ ਕਿਉਂ ਨਾ ਇਹ ਜਾਣਕਾਰੀ ਅਸੀਂ ਸਾਡੇ ਸਰੋਤਿਆਂ ਨਾਲ ਵੀ ਸਾਂਝੀ ਕਰ ਦਈਏ।
2: ਜੀ ਜ਼ਰੂਰ। ਸਰੋਤਿਓ, ਤੁਹਾਡੇ ਘਰਾਂ ਵਿੱਚ ਤੁਸੀਂ ਦੇਖਿਆ ਹੈ ਕਿ ਇੰਨੀ ਦਿਨੀ ਬੂਥ ਲੈਵਲ ਅਧਿਕਾਰੀ ਯਾਨੀ ਕਿ BLO ਵੱਲੋਂ ਵੋਟਰ ਸੂਚੀ ਨਾਲ ਸੰਬੰਧਿਤ ਇੱਕ ਫਾਰਮ ਦਿੱਤਾ ਗਿਆ ਹੋਵੇਗਾ। ਕਈ ਲੋਕ ਇਹ ਸੋਚ ਕੇ ਫਾਰਮ ਪਾਸੇ ਰੱਖ ਦਿੰਦੇ ਹਨ ਕਿ ਇਹ ਬਾਅਦ ਵਿੱਚ ਭਰ ਲਵਾਂਗੇ ਜਾਂ ਕਿਸੇ ਹੋਰ ਚੀਜ਼ ਦੇ ਲਈ, ਮਤਲਬ ਇਸਦੀ ਜ਼ਰੂਰਤ ਨਹੀਂ ਹੈ। ਪਰ ਅਸਲ ਦੇ ਵਿੱਚ ਇਹ ਜਿਹੜਾ ਫਾਰਮ ਹੈ ਇਹ ਸਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਚੋਣ ਕਮਿਸ਼ਨ ਇਸ ਸਮੇਂ ਵਿਸ਼ੇਸ਼ ਗਹਿਨ ਪੁਨਰ ਜਾਂਚ ਯਾਨੀ ਕਿ ਸਪੈਸ਼ਲ ਇੰਟੈਂਸਿਵ ਰਿਵੀਜ਼ਨ SIR ਮੁਹਿੰਮ ਚਲਾ ਰਿਹਾ ਹੈ। ਇਸ ਮੁਹਿੰਮ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵੋਟਰ ਸੂਚੀ ਵਿੱਚ ਹਰ ਇੱਕ ਯੋਗ ਨਾਗਰਿਕ ਦਾ ਨਾਮ ਸਹੀ ਹੋਵੇ, ਕਿਸੇ ਦੀ ਜਾਣਕਾਰੀ ਗਲਤ ਨਾ ਹੋਵੇ ਅਤੇ ਜਿਨ੍ਹਾਂ ਦੇ ਨਾਮ ਸ਼ਾਮਿਲ ਹੋਣੇ ਚਾਹੀਦੇ ਹਨ ਉਹ ਜ਼ਰੂਰ ਸ਼ਾਮਿਲ ਹੋਣ। ਬਠਿੰਡਾ ਦੇ ਜ਼ਿਲ੍ਹਾ ਚੋਣ ਅਧਿਕਾਰੀ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਜੀ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਨੂੰ ਇਹ ਫਾਰਮ ਮਿਲਿਆ ਹੈ ਤਾਂ ਇਸ ਨੂੰ ਸਮੇਂ ਸਿਰ ਸਹੀ ਜਾਣਕਾਰੀ ਭਰ ਕੇ ਜ਼ਰੂਰ ਆਪਣੇ BLO ਕੋਲ ਜਮ੍ਹਾਂ ਕਰਵਾਓ, ਕਿਉਂਕਿ ਕਈ ਲੋਕਾਂ ਵੱਲੋਂ ਇਹ ਫਾਰਮ ਦੇਰੀ ਨਾਲ ਭਰਿਆ ਜਾ ਰਿਹਾ ਹੈ ਅਤੇ ਜਮ੍ਹਾਂ ਕਰਵਾਇਆ ਜਾ ਰਿਹਾ ਹੈ, ਜਿਸ ਦੇ ਨਾਲ ਇਸ ਪ੍ਰਕਿਰਿਆ ਵਿੱਚ ਰੁਕਾਵਟ ਆ ਰਹੀ ਹੈ।
3: ਬਿਲਕੁਲ ਸਹੀ ਸਿਮਰਨ। ਸੋ ਅਸੀਂ ਸਾਡੇ ਸਰੋਤਿਆਂ ਨੂੰ ਇਹੀ ਰਿਕੁਐਸਟ ਕਰਦੇ ਹਾਂ ਕਿ ਜੋ ਇਹ SIR ਦੇ ਫਾਰਮ ਨੇ ਤੁਸੀਂ ਇਹਨਾਂ ਨੂੰ ਜ਼ਰੂਰ ਫਿਲ ਕਰੋ, ਅਤੇ ਇਹਨਾਂ ਦੇ ਵਿੱਚ, ਇਹਨਾਂ ਨੂੰ ਭਰਨ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉੱਤੇ ਦਿੱਤੇ ਗਏ BLO ਦੇ ਨੰਬਰ 'ਤੇ ਤੁਸੀਂ ਗੱਲ ਕਰਕੇ ਉਹਨਾਂ ਤੋਂ ਪੁੱਛ ਕੇ ਇਹ ਫਾਰਮ ਭਰ ਸਕਦੇ ਹੋ।
2: ਜੀ, ਇੱਕ ਹੋਰ ਮਹੱਤਵਪੂਰਨ ਗੱਲ, ਜੇ ਤੁਸੀਂ 2003 ਤੋਂ ਬਾਅਦ ਵੋਟਰ ਬਣੇ ਹੋ ਤਾਂ ਤੁਹਾਨੂੰ ਆਪਣੇ ਫਾਰਮ ਦੇ ਨਾਲ ਜਨਮ ਪ੍ਰਮਾਣ ਪੱਤਰ ਯਾਨੀ ਕਿ ਬਰਥ ਸਰਟੀਫਿਕੇਟ ਤੇ ਹੁਣ ਦੇ ਸਮੇਂ ਦੀ ਫੋਟੋ ਲਗਵਾਉਣੀ ਜ਼ਰੂਰੀ ਹੈ। ਜੇ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨਾਲ ਰਹਿ ਰਹੇ ਹੋ ਤਾਂ ਫਾਰਮ ਵਿੱਚ ਉਸ ਰਿਸ਼ਤੇਦਾਰ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਤਾਂ ਜੋ ਤੁਹਾਡਾ ਜਿਹੜਾ ਰਿਕਾਰਡ ਹੈ ਉਹ ਸਹੀ ਤਰੀਕੇ ਦੇ ਨਾਲ ਰਿਕਾਰਡ ਹੋ ਸਕੇ। ਦੋਸਤੋ, ਕਈ ਵਾਰ ਅਸੀਂ ਅਜਿਹੀਆਂ ਮੁਹਿੰਮਾਂ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਜਾਂਦੇ ਹਨ। ਇਸ ਪ੍ਰਕਿਰਿਆ ਦਾ ਮਕਸਦ ਸਾਨੂੰ ਪਰੇਸ਼ਾਨ ਕਰਨਾ ਨਹੀਂ ਹੈ, ਸਗੋਂ ਵੋਟਰ ਸੂਚੀ ਨੂੰ ਹੋਰ ਸਹੀ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣਾ ਹੈ। ਤਾਂ ਸਰੋਤਿਓ, ਤੁਸੀਂ ਆਪਣੀ ਵੋਟ ਦਾ ਹੱਕ ਸੁਰੱਖਿਅਤ ਰੱਖੋ, ਸਹੀ ਜਾਣਕਾਰੀ ਦਿਓ ਅਤੇ ਇੱਕ ਜਾਗਰੂਕ ਨਾਗਰਿਕ ਹੋਣ ਦਾ ਫਰਜ਼ ਨਿਭਾਓ। ਤੇ
3: ਸੋ ਸਰੋਤਿਓ, ਮੈਂ ਸਹਿਜਪ੍ਰੀਤ ਕੌਰ
2: ਤੇ ਮੈਂ ਸਿਮਰਨ ਕੌਰ
3: ਹੁਣ ਲੈਂਦੇ ਹਾਂ ਜੀ ਤੁਹਾਡੀ ਆਗਿਆ ਤੇ ਤੁਹਾਨੂੰ ਸੁਣਾਉਣੇ ਹੈ ਇੱਕ ਗੀਤ।
2: ਜੀ,

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵ ਬਾਣੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸੀ ਸਹਿਜਪ੍ਰੀਤ ਕੌਰ ਅਤੇ ਸਿਮਰਨ ਕੌਰ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਦੇ ਸਮੇਂ 7:50। ਹੁਣ ਪੇਸ਼ ਹੈ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸ਼ਾਮ ਸੁਹਾਨੀ।

ਦੇਖੋ ਜੀ, ਇੰਦਰ ਦੇਵਤਾ ਕਦੋਂ ਮਿਹਰਬਾਨ ਹੁੰਦੇ ਨੇ ਸਾਨੂੰ ਕੋਈ ਪਤਾ ਨਹੀਂ ਹੈ, ਪਰੰਤੂ ਸਾਨੂੰ ਉਡੀਕ ਜ਼ਰੂਰ ਹੈ। ਅਤੇ ਇਸੇ ਤਰ੍ਹਾਂ ਪ੍ਰੋਗਰਾਮ ਸ਼ਾਮਸਾਨੀ ਦੇ ਵਿੱਚ ਹਰ ਇੱਕ ਨੂੰ ਉਡੀਕ ਹੁੰਦੀ ਹੈ ਇਸ ਗੱਲ ਦੀ ਕਿ ਉਹਨਾਂ ਦਾ ਫੋਨ ਮਿਲੇ ਅਤੇ ਅਸੀਂ ਆਪਣੀ ਪਸੰਦ ਦਾ ਗੀਤ ਸੁਣੀਏ। ਸੋ ਜੀ, ਫਿਰ ਦੇਰ ਕਿਸ ਗੱਲ ਦੀ, ਫਿਰ ਇੱਕ ਵਾਰ ਤੋਂ ਨੰਬਰ ਤੁਹਾਨੂੰ ਦੱਸ ਰਿਹਾ 77173 73 146।

1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171 59 151, 57 848 ਅਤੇ 98

ਜੀ ਦਿਨ ਭਰ ਦੀ ਭੱਜ ਦੌੜ ਤੋਂ ਬਾਅਦ ਹੁਣ ਵੇਲਾ ਹੋ ਗਿਆ ਹੈ ਜੀ ਸਕੂਨ ਦਾ, ਮੁਹੱਬਤ ਦਾ ਅਤੇ ਤੁਹਾਡੀ ਪਸੰਦ ਦੇ ਮਿੱਠੇ ਮਿੱਠੇ ਗੀਤਾਂ ਦਾ। ਤਾਂ ਫਿਰ ਦੇਰ ਕਿਸ ਗੱਲ ਦੀ, ਆਓ ਮਿਲ ਕੇ ਇਸ ਸ਼ਾਮ ਨੂੰ ਹੋਰ ਸੁਹਾਨੀ ਬਣਾਈਏ। ਅਤੇ ਸਾਨੂੰ ਰਮਨਦੀਪ ਕੌਰ ਹੋਰਾਂ ਦਾ ਮੈਸੇਜ ਆਇਆ ਸੀ, ਅਸੀਂ ਉਹਨਾਂ ਨੂੰ ਫੋਨ ਮਿਲਾਇਆ ਅਤੇ ਦੇਖਦੇ ਹਾਂ ਉਹ ਸਾਡੇ ਨਾਲ ਗੱਲ ਕਰਦੇ ਆ ਕਿਹੜੀ ਗੀਤ ਫਰਮਾਇਸ਼ ਦਾ ਗੀਤ ਸੁਣਨਗੇ। ਲਓ ਜੀ ਸਾਡੇ ਨਾਲ ਜੁੜੇ ਸੀ, ਉਹਨਾਂ ਦੀ ਕਿਸਮਤ ਦੀ ਜਿਹੜੀ ਘੰਟੀ ਵੱਜੀ ਸੀ ਪਰੰਤੂ ਉਹ ਲਾਈਨ ਤੋਂ ਟੁੱਟ ਗਏ। ਦੁਬਾਰਾ ਕੋਸ਼ਿਸ਼ ਕਰਦੇ ਹਾਂ ਅਸੀਂ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।

0: ਜੀ ਤੁਹਾਡਾ ਇੱਕ ਵਟਸਐਪ ਮੈਸੇਜ, ਸਾਡੀ ਇੱਕ ਫੋਨ ਕਾਲ ਅਤੇ ਤੁਹਾਡੇ ਰੇਡੀਓ 'ਤੇ ਗੂੰਜੇਗੀ ਤੁਹਾਡੀ ਆਪਣੀ ਆਵਾਜ਼, ਅਤੇ ਫੋਨ ਚੁੱਕੋ, ਕਰੋ ਵਟਸਐਪ, ਕਿਉਂਕਿ ਅਸੀਂ ਤਿਆਰ ਬੈਠੇ ਹਾਂ ਤੁਹਾਨੂੰ ਲਾਈਨ 'ਤੇ ਲੈਣ ਲਈ। ਇੱਕ ਸਰੋਤਾ ਨੇ ਵਟਸਐਪ ਮੈਸੇਜ ਕੀਤਾ ਸੀ ਅਤੇ ਅਸੀਂ ਉਹਨਾਂ ਨੂੰ ਫੋਨ ਮਿਲਾਇਆ, ਕਰਦੇ ਉਹਨਾਂ ਨਾਲ ਗੱਲ।
1: ਹੈਲੋ,
2: ਹੈਲੋ
1: ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਂਤ ਸੋਨੀ ਦੇ ਵਿੱਚ।
2: ਨਮਸਕਾਰ ਜੀ ਸਰ।
1: ਜੀ ਇਹ ਦੱਸੋ, ਵਟਸਐਪ ਮੈਸੇਜ ਕੀਤਾ ਸੀ,
2: ਹਾਂਜੀ ਹਾਂਜੀ,
1: ਰੇਡੀਓ ਕਿੱਥੇ ਸੁਣ ਰਹੇ ਹੋ ਤੁਸੀਂ?
2: ਮੈਂ ਕਾਰ ਦੇ ਵਿੱਚ ਸੁਣ ਰਿਹਾ ਜੀ ਐਫਐਮ।
1: ਅੱਛਾ, ਸਾਡੀ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਕਿ ਕਾਰ ਡਰਾਈਵ ਕਰ ਰਹੇ ਹੋ ਇਸ ਵੇਲੇ ਜਾਂ ਰੋਕ ਲਈ ਹੈ?
2: ਨਹੀਂ, ਕਾਰ ਰੋਕ ਲਈ ਜੀ।
1: ਕਾਰ ਰੋਕ ਲਿਆ। ਤੁਸੀਂ, ਤੁਹਾਡੇ ਨਾਲ ਦੋਸਤ ਹੈ ਤੁਹਾਡਾ ਕੋਈ?
2: ਨਹੀਂ ਨਹੀਂ ਮੈਂ ਫਿਲਹਾਲ ਇਕੱਲਾ ਹੀ ਸੀ।
1: ਅੱਛਾ, ਜਦੋਂ ਮੈਸੇਜ ਕੀਤਾ ਸੀ ਤੇ ਉਦੋਂ ਕਾਰ ਰੋਕੀ ਸੀ ਜਾਂ
2: ਰੋਕੇ ਰੋਕੇ ਜੀ ਰੋਕੇ?
1: ਕੀ ਬਾਤ ਹੈ, ਕੀ ਬਾਤ ਹੈ, ਤੁਹਾਡੇ ਲਈ ਤਾੜੀਆਂ ਬਣਦੀਆਂ ਨੇ। ਔਰ ਗੀਤ ਤੁਹਾਡੇ ਤੋਂ ਖੁਸ਼ ਹੋ ਕੇ ਸੀ, ਕਿਹੜਾ ਸੁਣਾਈਏ?
2: ਸੁਣਾ ਦੋ ਜੀ, ਬੱਬੂ ਮਾਨ ਦਾ ਸੌਂਗ ਟੱਚ ਵੁੱਡ।
1: ਟੱਚ ਫੁੱਟ। ਲਓ ਜੀ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜਦੇ ਰਹੋਗੇ ਪ੍ਰੋਗਰਾਮ ਸ਼ਾਮਸਨ ਦੇ ਵਿੱਚ, ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰੋਗਰਾਮਾਂ ਦਾ ਆਨੰਦ ਮਾਣਦੇ ਰਹੋ। ਸ਼ੁਕਰੀਆ, ਮਿਹਰਬਾਨੀ
2: ਸਰ। ਓਕੇ,
1: ਨਾਮ ਦੱਸ ਦਿਓ ਇੱਕ ਵਾਰ ਫੇਰ।
2: ਰਵੀ ਮਿੱਤਲ ਜੀ, ਮੌੜ ਮੰਡੀ ਤੋਂ।
1: ਮੌੜ ਮੰਡੀ, ਮੌੜ ਮੰਡੀ ਵਾਲਿਆਂ ਤੱਕ ਗੀਤ ਪਹੁੰਚ ਰਿਹਾ ਜੀ, ਸ਼ੁਕਰੀਆ, ਮਿਹਰਬਾਨੀ।
2: ਠੀਕ ਹੈ ਸਰ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ ਸਮਾਂ ਦੱਸ ਰਹੀ 7:19 ਤੇ 35 ਸੈਕਿੰਡ ਹੋ ਚੁੱਕੇ ਨੇ ਜੀ, ਤੇ ਹੁਣ ਫੋਨ ਘੁਮਾਉਂਦੇ ਹਾਂ ਸਾਡੇ ਅਗਲੇ ਸਰੋਤੇ ਵੱਲ ਤੇ ਦੇਖਦੇ ਹਾਂ ਕਿ ਅੱਜ ਉਹਨਾਂ ਦੇ ਦਿਲ ਦੀ ਧੜਕਣ ਕਿਹੜਾ ਗੀਤ ਸੁਣਨਾ ਚਾਹੁੰਦੀ ਹੈ। ਹੈਲੋ
2: ਹੈਲੋ
1: ਜੀ, ਨਮਸਕਾਰ।
2: ਹਾਂਜੀ ਨਮਸਕਾਰ ਸਰ
1: ਜੀ, ਅੱਜ ਤੁਹਾਡੀ ਕਿਸਮਤ ਚਮਕ ਗਈ ਹੈ, ਤੁਹਾਡਾ ਪ੍ਰੋਗਰਾਮ ਸ਼ਾਮ ਸੁਣਨ ਦੇ ਵਿੱਚ ਫੋਨ ਮਿਲਿਆ।
2: ਹਾਂਜੀ ਸਰ, ਪਹਿਲੀ ਵਾਰੀ ਲਗਾਇਆ ਸੀ, ਪਹਿਲੀ ਵਾਰੀ ਮਿਲ ਗਿਆ ਸਰ
1: ਜੀ। ਉਹ ਤੁਹਾਡੀ ਮੁਸਕਰਾਹਟ ਹੈ ਜਿਹੜੀ ਸਾਨੂੰ ਸੁਣਾਈ ਦੇ ਰਹੀ ਹੈ, ਅਸੀਂ ਮਹਿਸੂਸ ਕਰ ਸਕਦੇ ਹਾਂ। ਹੈਲੋ,
2: ਥੈਂਕ ਯੂ ਸਰ।
1: ਹਾਂਜੀ, ਆਪਣਾ ਨਾਮ ਦੱਸੋ ਜੀ।
2: ਰਮਨਦੀਪ ਕੌਰ ਸਰ।
1: ਰਮਨਦੀਪ ਕੌਰ, ਰਮਨਦੀਪ ਕੌਰ ਇਸ ਵੇਲੇ ਬਠਿੰਡਾ ਤੋਂ ਹੀ। ਰਮਨਦੀਪ, ਇਹ ਦੱਸੋ ਹੁਣ ਆਕਾਸ਼ਵਾਣੀ ਬਠਿੰਡਾ ਕਿੱਥੇ ਸੁਣ ਰਹੀ ਸੀ?
2: ਹੁਣ ਮੈਂ ਸਰ ਆਪਣੇ ਘਰ ਦੇ ਪਹੁੰਚ ਗਈ ਹਾਂ
1: ਜੀ।
2: ਹਾਂਜੀ, ਘਰ ਦੇ ਬਾਹਰ ਹੀ ਸੀਗੀ ਸਰ, ਹੁਣ ਗੱਡੀ ਸੀ।
1: ਘਰ ਕਾਤੇ ਪਹੁੰਚੇ ਹੋ, ਕਿਸ ਚੀਜ਼ ਤੇ ਪਹੁੰਚੇ?
2: ਗੱਡੀ ਤੇ ਸਰ, ਗੱਡੀ ਤੇ ਹਸਬੰਡ ਨਾਲ।
1: ਇਟ ਮੀਨਸ ਤੁਸੀਂ ਗੱਡੀ, ਹਾਂ ਗੱਡੀ ਚ ਸੁਣ ਰਹੇ ਸੀ ਰੇਡੀਓ?
2: ਹਾਂਜੀ ਸਰ।
1: ਤੇ ਮੈਸੇਜ ਤੁਸੀਂ ਕੀਤਾ ਜਾਂ ਕਿਸੇ ਹੋਰ ਤੁਹਾਡੇ ਨਾਲ ਸੀ?
2: ਨਹੀਂ ਨਹੀਂ ਸਰ, ਮੈਂ ਹੀ ਕੀਤਾ।
1: ਅੱਛਾ, ਗੱਡੀ ਰੋਕ ਕੇ ਮੈਸੇਜ ਕੀਤਾ ਸੀ?
2: ਨਹੀਂ ਸਰ, ਹਸਬੰਡ ਡਰਾਈਵ ਕਰ ਰਹੇ ਸੀ, ਮੈਂ ਕੀਤਾ।
1: ਓਕੇ, ਹਸਬੰਡ ਡਰਾਈਵ ਕਰ ਰਹੇ ਸੀ, ਬਹੁਤ ਸੋਹਣੀ ਗੱਲ। ਤੁਸੀਂ ਦੋਨੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਸੀ, ਤੇ ਇਸ ਸ਼ਾਮ ਨੂੰ ਹੋਰ ਸੁਹਾਨੀ ਕਰਦੇ ਆ। ਤੁਹਾਡੀ ਪਸੰਦ ਦਾ ਗੀਤ ਕਿਹੜਾ ਚਲਾਈਏ ਸੀ
2: ਸਰ? ਗੁਰਦਾਸ ਮਾਨ ਦਾ ਕੋਈ ਵੀ ਸੌਂਗ ਸੁਣਾ ਦਿਓ।
1: ਲਓ ਜੀ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਬਿਲਕੁਲ ਤਿਆਰ ਹੈ, ਤੁਸੀਂ ਆਨੰਦ ਮਾਣੋ, ਤੁਹਾਨੂੰ ਪਸੰਦ ਆਏਗਾ। ਇਹ ਤੁਹਾਡਾ ਹੀ ਪਸੰਦੀਦਾ ਗੀਤ ਨਹੀਂ, ਹੋਰਾਂ ਨੂੰ ਵੀ ਬਹੁਤ ਪਸੰਦ ਆਏਗਾ। ਸ਼ੁਕਰੀਆ ਰਮਨਦੀਪ।
2: ਥੈਂਕ ਯੂ।

0: ਜੀ, ਜੇਕਰ ਤੁਸੀਂ ਇਸ ਵੇਲੇ ਡਰਾਈਵ ਕਰ ਰਹੇ ਹੋ, ਸ਼ਾਮ ਦਾ ਵੇਲਾ ਹੈ ਅਤੇ ਤੁਹਾਡੀ ਪਸੰਦ ਮਨਪਸੰਦ ਗੀਤ ਰੇਡੀਓ ਸੈੱਟ 'ਤੇ ਚੱਲੇ ਤਾਂ ਸਫ਼ਰ ਦਾ ਮਜ਼ਾ ਜਿਹੜਾ ਦੁੱਗਣਾ ਹੋ ਜਾਵੇਗਾ। ਤਾਂ ਤੁਸੀਂ ਵੀ ਆਪਣੀ ਡਰਾਈਵ ਨੂੰ ਯਾਦਗਾਰ ਬਣਾਉਣਾ ਚਾਹੁੰਦੇ ਹੋ ਤਾਂ ਸਾਡੇ ਵਟਸਐਪ ਨੰਬਰ 'ਤੇ ਆਪਣਾ ਨਾਮ ਵਟਸਐਪ ਕਰੋ ਅਤੇ ਆਪਣਾ ਪਿੰਡ ਸ਼ਹਿਰ ਦਾ ਨਾਮ। ਵਟਸਐਪ ਨੰਬਰ ਤੁਹਾਨੂੰ ਅਸੀਂ ਵਾਰ ਵਾਰ ਦੱਸ ਰਿਹਾ ਜੀ, 77173 73 146। ਅਤੇ ਇੱਕ ਕਾਲਰ ਨੂੰ ਫੋਨ ਮਿਲਾਇਆ, ਕਰਦੇ ਉਹਨਾਂ ਨਾਲ ਗੱਲ ਅਤੇ ਪੁੱਛਦੇ ਉਹਨਾਂ ਦੀ ਪਸੰਦ।
1: ਹੈਲੋ
2: ਹੈਲੋ
1: ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ, ਹਾਂਜੀ ਸਰ ਜੀ, ਅਸੀਂ ਬਠਿੰਡੇ ਤੋਂ ਬੋਲ ਰਹੇ ਜੀ, ਪਿੰਡ ਸੇਮਾ ਕਲਾ
1: ਜੀ। ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮ ਸੰਗ ਦੇ ਵਿੱਚ।
2: ਹਾਂਜੀ, ਅੱਜ ਤਾਂ ਬਾਹਲੀ ਖੁਸ਼ੀ ਹੋ ਗਈ, ਸਾਡਾ ਪਹਿਲੀ ਵਾਰੀ ਫੋਨ ਲੱਗਿਆ ਜੀ।
1: ਕੀ ਬਾਤਾਂ ਜੀ, ਕੀ ਬਾਤਾਂ!
2: ਮੇਰੀ ਤਾਂ ਘਰ ਵਾਲੀ ਨੱਚੀ ਜਾਂਦੀ ਸੀ, ਉਹ ਕਹਿੰਦੀ ਸਾਡਾ ਫੋਨ ਲੱਗਿਆ।
1: ਓਏ ਹੋਏ ਹੋਏ ਹੋਏ, ਹੁਣ ਜਦੋਂ ਤੁਹਾਡਾ ਗੀਤ ਚਲਾਇਆ ਨਾ ਉਦੋਂ ਨੱਚ ਲਿਓ ਫਿਰ।
2: ਹਾਂਜੀ ਹਾਂਜੀ, ਉਹਦੇ ਤਾਜ ਵੀ ਨੱਚੂਗੀ ਜੀ ਉਦੋਂ ਤਾਂ।
1: ਅੱਛਾ ਅੱਛਾ, ਨਾਮ ਨਾਮ ਇੱਕ ਵਾਰ ਤੋਂ ਫਿਰ ਦੱਸ ਦਿਓ।
2: ਹਾਂਜੀ, ਮੈਂ ਸੰਤੋਖ ਸਿੰਘ ਬੋਲ ਰਿਹਾ ਜੀ, ਪਿੰਡ ਸੇਮਾ ਕਲਾਂ ਤੇ ਆਪਣੇ ਮਿਸਟਰੀ ਦਾ ਜੀ ਮੈਂ ਕੰਮ ਕਰਦਾ ਜੀ।
1: ਜੀ ਸੰਤੋਖ ਜੀ, ਫਿਰ ਅੱਜ ਆ ਗਿਆ ਸੰਤੋਖ।
2: ਹਾਂਜੀ ਹਾਂਜੀ ਹਾਂਜੀ ਹਾਂਜੀ
1: ਜੀ, ਗੀਤ ਕਿਹੜਾ ਸੁਣਾ ਦਈਏ ਤੁਹਾਨੂੰ?
2: ਹਾਂਜੀ, ਗੀਤ ਆਪਣੇ ਸੁਰੱਖੀ ਬਿੰਦੀ ਸੁਣਾ ਜੀ, ਨਾਮ ਭੱਲਾ ਦਾ ਜੀ।
1: ਹਾਂ, ਹੈਲੋ ਸੰਤੋਖ ਸਿੰਘ ਜੀ, ਤੁਹਾਡੇ ਨਾਲ ਹੋਰ ਜ਼ਿਆਦਾ ਗੱਲਾਂ ਨਹੀਂ ਕਰ ਸਕਦੇ ਕਿਉਂਕਿ ਅੱਗੇ ਖਬਰਾਂ ਦਾ ਟਾਈਮ ਹੈ, ਫਿਰ ਤੁਹਾਡਾ ਗੀਤ ਨਹੀਂ ਚੱਲਣਾ।
2: ਹਾਂਜੀ ਹਾਂਜੀ, ਕੋਈ ਹਾਂ ਠੀਕ ਹੈ, ਕੋਈ ਗੱਲ ਨਹੀਂ।
1: ਸੰਤੋਖ ਜੀ, ਸ਼ੁਕਰੀਆ ਮਿਹਰਬਾਨੀ ਸਾਡੇ ਨਾਲ ਜੁੜਨ ਦੇ ਲਈ। ਬਹੁਤ ਹੀ ਖੂਬਸੂਰਤ ਪਸੰਦ ਹੈ ਤੁਹਾਡੀ ਇਹ ਗੀਤ, ਸਿਰਫ ਤੁਹਾਡੇ ਲਈ ਹੀ ਨਹੀਂ, ਰੇਡੀਓ ਸੁਣ ਰਹੇ ਸਾਰੇ ਸਰੋਤੇ ਦੇ ਦਿਲ ਨੂੰ ਇਹ ਗੀਤ ਸੋਹੇਗਾ।
2: ਹਾਂਜੀ ਹਾਂਜੀ ਹਾਂਜੀ,
1: ਸ਼ੁਕਰੀਆ ਮਿਹਰਬਾਨੀ।

0: ਸ਼ਹਿਜ਼ਾਦੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਭਾਰਤ ਤੇ ਕੁਵੈਤ ਦਰਮਿਆਨ ਦਵੱਲੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਵਲੀਅਹਿਦ ਸ਼ਹਿਜ਼ਾਦੇ ਦੀ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ। ਵਿਦੇਸ਼ ਮੰਤਰੀ ਨੇ ਖਾੜੀ ਖੇਤਰ ਵਿਚ ਗਤੀਵਿਧੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ ਤੇ ਮੁਸਾਫਰ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਸ੍ਰੀ ਸ਼ਾਹ ਨੇ ਸਾਰੇ ਹਵਾਈ ਅੱਡਿਆਂ ਤੇ ਸਵੈ ਚਾਲਿਤ ਐਕਸਰੇ ਟ੍ਰੇ ਰਿਟਰਨ ਪ੍ਰਣਾਲੀ ਲਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਹਵਾਈ ਅੱਡਿਆਂ ਤੇ ਇਸ ਪ੍ਰਣਾਲੀ ਨੂੰ ਲਾਉਣ ਲਈ ਢੁਕਵੇਂ ਮਾਪਦੰਡ ਸਥਾਪਿਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਸਾਰੀ ਅਧੀਨ 21 ਹਵਾਈ ਅੱਡਿਆਂ ਤੇ ਬਾਕੀ 41 ਹਵਾਈ ਅੱਡਿਆਂ ਦੇ ਵਿਕਾਸ ਨੂੰ ਮੁਸਾਫਰ ਆਵਾਜਾਈ ਅਤੇ ਸਿਵਲ ਹਵਾਬਾਜ਼ੀ ਸੁਰੱਖਿਆ ਬਾਰੇ ਬਿਊਰੋ ਦੇ ਸੁਰੱਖਿਆ ਮਾਪਦੰਡਾਂ ਦੇ ਆਧਾਰ ਤੇ ਤਰਜੀਹ ਦਿੱਤੀ ਜਾਵੇ। ਸ੍ਰੀ ਸ਼ਾਹ ਨੇ ਮੁਸਾਫਿਰ ਅਤੇ ਹਵਾਈ ਜਹਾਜ਼ਾਂ ਦੀ ਆਵਾਜਾਈ ਦੇ ਆਧਾਰ ਤੇ ਸਾਰੇ ਹਵਾਈ ਅੱਡਿਆਂ ਤੇ ਏਅਰੋ ਬ੍ਰਿਜਾਂ ਦੀ ਗਿਣਤੀ ਨਿਰਧਾਰਿਤ ਕਰਨ ਲਈ ਮਾਪਦੰਡ ਸਥਾਪਿਤ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਇਹ ਨਿਰਦੇਸ਼ ਵੀ ਦਿੱਤਾ ਕਿ 16 ਪ੍ਰਮੁੱਖ ਹਵਾਈ ਅੱਡਿਆਂ ਤੇ ਉਪਲਬਧ ਬੈਗੇਜ ਡ੍ਰੌਪ ਸਹੂਲਤ ਨੂੰ ਉੱਚ ਮੁਸਾਫਰ ਆਵਾਜਾਈ ਵਾਲੇ ਹੋਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੱਕ ਵਧਾਇਆ ਜਾਵੇ। ਗ੍ਰਹਿ ਮੰਤਰੀ ਨੇ ਕਿਹਾ ਕਿ 2027 ਤੱਕ ਸਾਰੇ ਰਾਜਾਂ ਦੇ ਮੁੱਖ ਦਫ਼ਤਰਾਂ ਵਿਚ ਵਿਦੇਸ਼ੀ ਖੇਤਰੀ ਰਜਿਸਟ੍ਰੇਸ਼ਨ ਦਫ਼ਤਰ ਕਾਰਜਸ਼ੀਲ ਹੋਣੇ ਚਾਹੀਦੇ ਨੇ। ਉਨ੍ਹਾਂ ਨਿਰਦੇਸ਼ ਵੀ ਦਿੱਤਾ ਕਿ ਅਗਰਤਲਾ ਤੇ ਜੇਵਰ ਹਵਾਈ ਅੱਡਿਆਂ ਤੇ ਅਧਿਕਾਰਤ ਇਮੀਗ੍ਰੇਸ਼ਨ ਚੌਕੀਆਂ ਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਹਾਲ ਹੀ ਦੇ ਦਿਨਾਂ ਵਿਚ ਚੰਗੀ ਬਾਰਿਸ਼ ਹੋਈ ਏ, ਜਿਸ ਨਾਲ ਬਾਰਿਸ਼ ਦੀ ਘਾਟ ਵਾਲਿਆਂ ਦੀ ਜ਼ਿਲ੍ਹਿਆਂ ਦੀ ਗਿਣਤੀ 262 ਤੋਂ ਘੱਟ ਕੇ 178 ਹੋ ਗਈ ਏ। ਮੰਤਰੀ ਨੇ ਇਹ ਗੱਲ ਨਵੀਂ ਦਿੱਲੀ ਵਿਚ ਅਲ ਨੀਨੋ ਦੇ ਸੰਭਾਵੀ ਪ੍ਰਭਾਵ ਬਾਰੇ ਇਕ ਉੱਚ ਪੱਧਰੀ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਜੂਨ ਵਿਚ 33% ਬਾਰਿਸ਼ ਦੀ ਘਾਟ ਦਰਜ ਕਰਨ ਤੋਂ ਬਾਅਦ ਜੁਲਾਈ ਵਿਚ ਮੌਨਸੂਨ ਦੀ ਸਥਿਤੀ ਵਿਚ ਸੁਧਾਰ ਹੋਇਆ, ਜਿਸ ਨਾਲ ਕੁੱਲ ਘਾਟਾ 24% ਰਹਿ ਗਿਆ। ਮੰਤਰੀ ਨੇ ਕਿਹਾ ਕਿ ਕੇਂਦਰ ਪੰਜਾਬ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਕਰਨਾਟਕਾ, ਬਿਹਾਰ, ਝਾਰਖੰਡ, ਤੇਲੰਗਾਨਾ, ਆਂਧਰ ਪ੍ਰਦੇਸ਼, ਪੱਛਮੀ ਬੰਗਾਲ ਤੇ ਉੜੀਸਾ ਵਿਚ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਸ੍ਰੀ ਚੌਹਾਨ ਨੇ ਭਰੋਸਾ ਪ੍ਰਗਟਾਇਆ ਕਿ ਜੁਲਾਈ ਦੌਰਾਨ ਬਾਰਿਸ਼ ਹੋਰ ਤੇਜ਼ ਹੋਏਗੀ, ਜਿਸ ਨਾਲ ਸਾਉਣੀ ਦੀ ਬਿਜਾਈ ਵਿਚ ਤੇਜ਼ੀ ਆਏਗੀ। ਮੰਤਰੀ ਨੇ ਇਹ ਵੀ ਕਿਹਾ ਕਿ ਸਾਉਣੀ ਦੀ ਬਿਜਾਈ ਹੁਣ ਤੱਕ 350 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿਚ ਪੂਰੀ ਹੋ ਚੁੱਕੀ ਏ, ਜੋ ਕਿ ਪਿਛਲੇ ਸਾਲ ਦੀ ਇਸੇ ਮਿਆਦ ਨਾਲੋਂ ਕਰੀਬ 91 ਲੱਖ ਹੈਕਟੇਅਰ ਏ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਨੂੰ ਦੇਰੀ ਨਾਲ ਹੋਣ ਵਾਲੀ ਬਾਰਿਸ਼ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਮੱਕੀ, ਬਾਜਰਾ ਤੇ ਮੂੰਗੀ ਵਰਗੀਆਂ ਘੱਟ ਸਮੇਂ ਵਾਲੀਆਂ ਤੇ ਘੱਟ ਪਾਣੀ ਵਾਲੀਆਂ ਫਸਲਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਗਈ ਏ।
1: जुलाई की अच्छी बारिश से बोनी की संभावनाएं बढ़ गई है। अब बोनी और तेजी से होगी। कल तक 350,85,000 हेक्टेयर में बोनी हुई है। मानसून में देरी के कारण तुअर, सोयाबीन और कपास पर थोड़ा प्रतिकूल बोनी पर प्रभाव पड़ा है। अब किसानों को यह सलाह दी जा रही है कि इनकी जगह मक्का, बाजरा और मूंग जैसी फसल जो कम समय में आ जाती है, उनकी बुआई को प्राथमिकता दें।
0: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNA ਜਲੰਧਰ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੇ ਅੱਧ ਵਿਚ ਪੰਜਾਬ ਦਾ ਦੌਰਾ ਕਰਨਗੇ ਤੇ ਪੰਜਾਬ ਵਿਚ ਹੋਰ ਅਹਿਮ ਪ੍ਰੋਜੈਕਟਾਂ ਦੇ ਨਾਲ ਨਾਲ ਪੁਨਰ ਵਿਕਸਿਤ ਕੀਤੇ ਗਏ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਉਨ੍ਹਾਂ ਕਿਹਾ ਕਿ ਮੁਕੰਮਲ ਹੋਏ 70 ਤੋਂ 75 ਅੰਮ੍ਰਿਤ ਭਾਰਤ ਸਟੇਸ਼ਨਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਜਲੰਧਰ ਕੈਂਟ ਸਟੇਸ਼ਨ ਤੋਂ ਵਰਚੁਅਲੀ ਕਰਨਗੇ।
2: ਰੇਲਵੇ ਦਾ ਅੰਮ੍ਰਿਤ ਭਾਰਤ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ 1500 ਰੇਲਵੇ ਸਟੇਸ਼ਨ ਇੱਕ ਵਾਰੀ ਚ ਉਹਨਾਂ ਨੂੰ ਬਣਾਉਣ ਲਈ, ਰੀਵੈਂਪ, ਰੀਡਿਵੈਲਪਮੈਂਟ ਕਰਨ ਲਈ ਉਹਨਾਂ ਨੇ ਫੈਸਲਾ ਕੀਤਾ। ਅਸੀਂ ਤਕਰੀਬਨ 70 ਤੋਂ 75 ਸਟੇਸ਼ਨ ਜਿਹੜੇ ਕੰਪਲੀਟ ਹੋ ਚੁੱਕੇ ਨੇ ਉਹ ਚੁਣੇ ਨੇ ਸਾਰੇ ਦੇਸ਼ ਦੇ ਵਿੱਚ। ਉਹ 1000 ਕਰੋੜ ਰੁਪਏ ਦੇ ਉਹ ਜਿਹੜੇ ਆ ਰੇਲਵੇ ਸਟੇਸ਼ਨ ਨੇ, ਜਿਹੜੇ ਕਿ ਅੱਜ ਏਅਰਪੋਰਟ ਤੋਂ ਘੱਟ ਨਹੀਂ ਆ। ਪ੍ਰਧਾਨ ਮੰਤਰੀ ਉਹਨਾਂ ਦਾ ਉਦਘਾਟਨ ਕਰਨਗੇ। ਹਜੇ ਤੱਕ ਟੈਂਟੇਟਿਵ ਡੇਟ ਆ ਜਿਹੜੀ ਉਹ 17 ਹੈ। ਪ੍ਰਧਾਨ ਮੰਤਰੀ ਆਪ ਉਰੇ ਆਉਣਗੇ ਤੇ ਸਾਰੇ 70 ਤੋਂ 75 ਸਟੇਸ਼ਨਾਂ ਦਾ ਜਿਹੜਾ ਵਰਚੁਅਲ ਉਦਘਾਟਨ ਬਾਕੀ ਜਗ੍ਹਾ ਦਾ ਉਰਿਓਂ ਕਰਨਗੇ।
0: ਅੱਜ ਸਟੇਸ਼ਨ ਤੇ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ 110 ਸਾਲ ਪੁਰਾਣੇ ਸਟੇਸ਼ਨ ਨੂੰ 125 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਵਿਸ਼ਵ ਪੱਧਰੀ ਸਹੂਲਤ ਵਿਚ ਬਦਲ ਦਿੱਤਾ ਗਿਆ ਹੈ। ਪੰਜਾਬ ਪੁਲਿਸ ਨੇ ਅੱਜ ਅੰਮ੍ਰਿਤਸਰ ਵਿਚ 3 ਮੁਲਜ਼ਮਾਂ ਤੋਂ 12 ਆਧੁਨਿਕ ਪਿਸਤੌਲ ਤੇ 6 ਹਥਗੋਲੇ ਬਰਾਮਦ ਕੀਤੇ ਨੇ। ਉਹ ਪਾਕਿਸਤਾਨ ਦੀ ASI ਅਤੇ ਵਿਦੇਸ਼ ਅਧਾਰਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੁਨਾਂ ਨੂੰ ਹਮਾਇਤ ਪ੍ਰਾਪਤ ਤੇ ਗੈਰ ਕਾਨੂੰਨੀ ਹਥਿਆਰਾਂ ਤੇ ਧਮਾਕਾ ਖੇਜ ਸਮੱਗਰੀ ਤਸਕਰੀ ਮੋਡਿਊਲ ਦਾ ਹਿੱਸਾ ਸਨ। ਪੁਲਿਸ ਹਲਕਿਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸਰਹੱਦੀ ਰਾਜ ਪੰਜਾਬ ਵਿਚ ਜਨਤਕ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਗਤੀਵਿਧੀਆਂ ਕਰਨ ਲਈ ਇਹ ਖੇਪ ਮਿਲੀ ਸੀ। ਇੱਕ ਕੇਸ ਦਰਜ ਕੀਤਾ ਗਿਆ ਤੇ ਹੋਰ ਜਾਂਚ ਜਾਰੀ ਏ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ AITC ਦੇ ਬੈਂਕ ਖਾਤਿਆਂ ਵਿਚ ਜਮ੍ਹਾਂ 440 ਕਰੋੜ

0: ਰੁਪਏ ਦੀ ਰਕਮ ਨੂੰ ਫਰੀਜ਼ ਕਰ ਦਿੱਤਾ ਹੈ। ਇਹ ਮਾਮਲਾ ਮਾਲੀ ਲੈਣ ਦੇਣ ਅਤੇ ਸ਼ੱਕੀ ਮਨੀ ਲਾਂਡਰਿੰਗ ਨਾਲ ਸੰਬੰਧਿਤ ਹੈ। ਕੱਲ ਈਡੀ ਨੇ ਕੋਲਕਾਤਾ ਵਿਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ 2002 ਤਹਿਤ 5 ਥਾਵਾਂ ਦੀ ਤਲਾਸ਼ੀ ਲਈ। ਇਹ ਤਲਾਸ਼ੀਆਂ ਹਵਾਬਾਜ਼ੀ ਖੇਤਰ ਵਿਚ ਕੰਮ ਕਰਨ ਵਾਲੀ ਇਕ ਨਿੱਜੀ ਕੰਪਨੀ ਨਾਲ ਜੁੜੀਆਂ ਥਾਵਾਂ ਤੇ ਲਈਆਂ ਜਾ ਰਹੀਆਂ ਨੇ। ਸੁਪਰੀਮ ਕੋਰਟ ਨੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ 27 ਮਾਰਚ ਦੀ ਮੁਲੰਕਣ ਯੋਜਨਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਤੇ ਸੁਣਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਏ। ਇਹ ਯੋਜਨਾ ਖਾੜੀ ਦੇਸ਼ਾਂ ਦੇ ਉਨ੍ਹਾਂ ਨਿਯਮਿਤ ਵਿਦਿਆਰਥੀਆਂ ਲਈ ਸੀ ਜਿਨ੍ਹਾਂ ਦੀਆਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਈਰਾਨ ਅਮਰੀਕਾ ਟਕਰਾਅ ਕਾਰਨ ਰੱਦ ਕਰ ਦਿੱਤੀਆਂ ਗਈਆਂ ਸਨ। ਪੱਛਮੀ ਰੇਲਵੇ ਨੇ ਸੋਸ਼ਲ ਮੀਡੀਆ ਤੇ ਚੱਲ ਰਹੇ ਇੱਕ ਵੀਡੀਓ ਦਾ ਖੰਡਨ ਕੀਤਾ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਸਹਾਇਕ ਲੋਕੋ ਪਾਇਲਟ ਨੇ ਖਾਣਾ ਖਰੀਦਣ ਲਈ ਰੇਲ ਗੱਡੀ ਨੂੰ ਰੋਕਿਆ ਸੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੇਲਵੇ ਨੇ ਸਪਸ਼ਟ ਕੀਤਾ ਹੈ ਕਿ ਰੇਲ ਗੱਡੀ ਨੂੰ ਪਹਿਲਾਂ ਹੀ ਰਾਓ ਯਾਰਡ ਵਿੱਚ ਨਿਰਧਾਰਿਤ ਇੰਜੀਨੀਅਰਿੰਗ ਕੰਮ ਕਾਰਨ ਰਾਓ ਹੋਮ ਸਿਗਨਲ ਤੇ ਰੋਕਿਆ ਗਿਆ ਸੀ, ਨਾ ਕਿ ਭੋਜਨ ਖਰੀਦਣ ਲਈ। ਇਸ ਨੇ ਇਹ ਵੀ ਕਿਹਾ ਕਿ ਅਧਿਕਾਰਤ ਸੰਚਾਲਨ ਰੁਕਣ ਦੌਰਾਨ ਸਹਾਇਕ ਲੋਕੋ ਪਾਇਲਟ ਨੂੰ ਭੋਜਨ ਖਰੀਦ ਤੇ ਦੇਖਿਆ ਗਿਆ ਸੀ। ਰੇਲਵੇ ਨੇ ਕਿਹਾ ਕਿ ਇਸ ਨਿੱਜੀ ਕਾਰਵਾਈ ਨੂੰ ਜਾਣਬੁੱਝ ਕੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਤਾਂ ਜੋ ਇਹ ਦੱਸਿਆ ਜਾ ਸਕੇ ਕਿ ਰੇਲ ਗੱਡੀ ਨੂੰ ਖਾਣਾ ਖਰੀਦਣ ਲਈ ਰੋਕਿਆ ਗਿਆ ਸੀ, ਜੋ ਕਿ ਪੂਰੀ ਤਰ੍ਹਾਂ ਗਲਤ ਏ। ਆਖਿਰ ਚ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਡੋਨੇਸ਼ੀਆ ਦੀ ਆਪਣੀ ਯਾਤਰਾ ਸਫਲਤਾ ਨਾਲ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਲਈ ਰਵਾਨਾ ਹੋ ਗਏ ਨੇ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਕੁਵੈਤ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਸਬਾਹ ਅਲ ਖਾਲਿਦ ਅਲ ਸਬਾਹ ਨਾਲ ਮੁਲਾਕਾਤ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੇ ਦੇਸ਼ ਭਰ ਦੇ ਪ੍ਰਮੁੱਖ ਹਵਾਈ ਅੱਡਿਆਂ ਤੇ ਮੁਸਾਫਰ ਸਹੂਲਤਾਂ, ਸੁਰੱਖਿਆ ਪ੍ਰਬੰਧਾਂ ਅਤੇ ਇਮੀਗ੍ਰੇਸ਼ਨ ਪ੍ਰਣਾਲੀਆਂ ਦਾ ਜਾਇਜ਼ਾ ਲਿਆ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕੇਂਦਰ ਅਲ ਨੀਨੋ ਦੇ ਮੱਦੇਨਜ਼ਰ ਪੰਜਾਬ ਸਮੇਤ ਹੋਰਨਾਂ ਰਾਜਾਂ ਵਿਚ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਹੁਣ ਤੁਸੀਂ ਪੰਜਾਬੀ ਵਿੱਚ ਖਬਰਾਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 7:40 ਤੇ 20 ਸਕਿੰਟ। ਤੇ ਜੀ ਹੁਣ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਦੂਜਾ ਹਿੱਸਾ। ਸਰੋਤਿਓ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਇਸ ਬਾਕੀ ਹਿੱਸੇ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ, ਸਾਡਾ ਇਹ ਪ੍ਰੋਗਰਾਮ ਤੁਹਾਡੀਆਂ ਫਰਮਾਇਸ਼ ਗੀਤਾਂ 'ਤੇ ਆਧਾਰਿਤ ਹੈ। ਇਸ ਪ੍ਰੋਗਰਾਮ ਦੇ ਵਿੱਚ ਆਪਣੀ ਫਰਮਾਇਸ਼ ਦਾ ਗੀਤ ਸੁਣਨ ਦੇ ਲਈ ਤੁਸੀਂ ਵਟਸਐਪ ਮੈਸੇਜ ਕਰਨਾ। ਵਟਸਐਪ ਮੈਸੇਜ ਕਰਨ ਦੇ ਲਈ ਨੰਬਰ ਹੈ ਜੀ 7713 73 146 17717737314 6। ਹਵਾਵਾਂ ਵਿੱਚ ਅੱਜ ਇੱਕ ਵੱਖਰਾ ਹੀ ਸਰੂਰ ਹੈ, ਤੁਹਾਡਾ ਸਾਥ ਮਿਲਿਆ ਸਾਡਾ ਚਿਹਰਾ ਵੀ ਨੂਰ ਹੈ। ਦੇਖਦੇ ਸਾਡੇ ਇਸ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ ਅਗਲਾ ਕਿਹੜਾ ਸਾਥੀ ਸਾਡੇ ਨਾਲ ਜੁੜਦਾ ਤੇ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੁੰਦਾ ਹੈ?
2: ਹੈਲੋ ਹਾਂਜੀ
1: ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ।
2: ਸਤਿ ਸ਼੍ਰੀ ਅਕਾਲ ਸਰ
1: ਜੀ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ।
2: ਸ਼ੁਕਰੀਆ ਸਰ।
1: ਅੱਛਾ, ਗੀਤ ਕਿਹੜਾ ਸੁਣੋਗੇ?
2: ਗੀਤ ਜੀ ਗੁਰਦਾਸ ਮਾਨ ਦਾ ਪੀੜ ਤੇਰੇ ਜਾਨ।
1: ਲਓ ਜੀ, ਗੀਤ ਤੁਹਾਡੀ ਫਰਮਾਇਸ਼ ਤੇ ਜ਼ਰੂਰ ਸੁਣਾਵਾਂਗੇ। ਅੱਜ ਦਾ ਦਿਨ ਤੁਹਾਡਾ ਕਿੱਦਾਂ ਲੰਘਿਆ?
2: ਬਹੁਤ ਵਧੀਆ ਡੱਕੀ ਸਰ।
1: ਕੀ ਕੀ ਅੱਜ ਖਾਸ ਕੀਤਾ ਤੁਸੀਂ?
2: ਖਾਸ ਤਾਂ ਸਰ ਮਤਲਬ ਵੀ ਉਸ ਸਮੇਂ ਰੇਡੂਏ ਨਾਲ ਜੁੜਿਆ ਹੋਇਆ ਜੀ, ਸੁਬਹ ਉੱਠ ਕਰ ਲਾ ਲਈਦਾ ਉਹਦੇ ਨਾਲ ਜੁੜੇ ਹੋਣ ਕਰਕੇ। ਉਸ ਅੱਜ ਕਿੱਤਾ ਮਤਲਬ ਮੈਂ ਟੇਲਰ ਮਾਸਟਰ ਹਾਂ, ਉਹਦੇ ਨਾਲ ਮਤਲਬ ਕਸਟਮਰ ਇਹੋ ਜਿਹੇ ਆ ਜਾਂਦੇ ਤਾਂ ਕਰਕੇ ਬਹੁਤ ਵਧੀਆ ਕਈ ਵਾਰੀ ਆਨੰਦ ਭਰਿਆ।
1: ਤੇ ਮੈਂ ਕਹਿਣਾ ਅੱਜ ਹੋਰ ਵੀ ਤੁਹਾਡੇ ਲਈ ਦਿਨ ਖਾਸ ਆ, ਕਿਉਂਕਿ ਤੁਸੀਂ ਆਕਾਸ਼ਵਾਣੀ ਫਿਰ ਬਠਿੰਡਾ ਤੇ ਆਪਣੀ ਫਰਮਾਇਸ਼ ਦਾ ਗੀਤ ਸੁਣੋਗੇ, ਤੁਹਾਡਾ ਫੋਨ ਅਸੀਂ ਇਧਰੋਂ ਮਿਲਾਇਆ।
2: ਹਾਂਜੀ ਹਾਂਜੀ ਹਾਂਜੀ ਸਰ, ਇਹ ਤਾਂ ਮੇਰੇ ਲਈ ਬਹੁਤ ਮਤਲਬ ਭਾਗਾ ਦੇਣਾ ਜੀ ਅੱਜ
1: ਜੀ। ਲਓ ਜੀ, ਫਿਰ ਗੀਤ ਤੁਹਾਡੀ ਫਰਮਾਇਸ਼ ਤੇ ਤੁਹਾਡੇ ਰੇਡੀਓ ਸੈੱਟ ਤੇ ਜੀ, ਗੁਰਦਾਸ ਮਾਨ ਦੀ ਆਵਾਜ਼।
2: ਸ਼ੁਕਰੀਆ ਸਰ, ਧੰਨਵਾਦ।

ਜੀ ਸਰੋਤਿਆਂ ਦੱਸ ਦਈਏ ਜੇਕਰ ਤੁਸੀਂ ਹੁਣੇ ਹੀ ਰੇਡੀਓ ਸੈੱਟ ਔਨ ਕੀਤਾ ਹੈ ਤਾਂ ਤੁਸੀਂ ਵਟਸਐਪ ਨੰਬਰ ਕਰਨਾ ਹੈ ਜੀ ਸਾਨੂੰ ਭਾਵ ਆਪਣਾ ਨੰਬਰ ਸਾਨੂੰ ਵਟਸਐਪ 'ਤੇ ਭੇਜਣਾ ਹੈ ਜੀ ਵਟਸਐਪ ਕਰਨ ਦੇ ਲਈ ਵਟਸਐਪ ਨੰਬਰ ਹੈ 7710-7173-146 ਇਸ ਪ੍ਰੋਗਰਾਮ ਸ਼ਾਮ ਸੰਨ ਦੇ ਵਿੱਚ ਆਪਣੀ ਪਸੰਦ ਦਾ ਗੀਤ ਤੁਸੀਂ ਸੁਣ ਸਕਦੇ ਹੋ ਇਸ ਵਟਸਐਪ ਨੰਬਰ ਦੇ ਉੱਪਰ ਮੈਸੇਜ ਕਰਕੇ ਜਿਸ ਦੇ ਵਿੱਚ ਤੁਸੀਂ ਆਪਣਾ ਨਾਮ ਆਪਣੇ ਪਿੰਡ ਸ਼ਹਿਰ ਦਾ ਨਾਮ ਲਿਖ ਭੇਜਣਾ ਹੈ 7710-7173-146

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਇੱਕ ਸਰੋਤਾ ਜਿਹੜੇ ਡਰਾਈਵਰੀ ਦੇ ਕਿੱਤੇ ਵਿੱਚ ਹੀ ਜੁੜੇ ਹੋਏ ਨੇ, ਉਹਨਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ ਅਤੇ ਅਸੀਂ ਇੱਧਰੋਂ ਫੋਨ ਮਿਲਾਇਆ ਅਤੇ ਦੇਖਦੇ ਹਾਂ ਜੀ ਉਹਨਾਂ ਦੇ ਨਾਲ ਗੱਲ ਕਰਕੇ ਕਿਹੜੀ ਪਸੰਦ ਦਾ ਗੀਤ ਆਪਣਾ ਸੁਣਨਾ ਚਾਹੁੰਦੇ ਨੇ। ਹੈਲੋ,
2: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਨਮਸਕਾਰ ਅਦਾਵ ਜੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ, ਕਹਿੰਦੇ ਨੇ ਸ਼ਾਮ ਦਾ ਰੰਗ ਉਦੋਂ ਹੀ ਚੜ੍ਹਦਾ ਹੈ ਜਦੋਂ ਤੁਹਾਡੇ ਵਰਗੇ ਪਿਆਰੇ ਸਰੋਤੇ ਸਾਡੇ ਨਾਲ ਜੁੜਦੇ ਨੇ। ਚਲੋ ਜੀ, ਦੇਖਦੇ ਹਾਂ ਅੱਜ ਇਸ ਜਿਹੜੀ ਸ਼ਾਮ ਦੇ ਵਿੱਚ ਸਾਡੇ ਨਾਲ ਜੋ ਵਟਸਐਪ ਤੇ ਜਿਨ੍ਹਾਂ ਨੇ ਮੈਸੇਜ ਕੀਤਾ ਸੀ ਉਹਨਾਂ ਨੂੰ ਅਸੀਂ ਫੋਨ ਬੁਲਾਇਆ ਤੇ ਪੁੱਛਦੇ ਹਾਂ ਉਹਨਾਂ ਤੋਂ ਉਹਨਾਂ ਦੀ ਪਸੰਦ। ਹੈਲੋ।
2: ਹੈਲੋ
1: ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਕਿੱਥੋਂ ਗੱਲ ਕਰ ਰਹੇ ਹੋ ਤੇ ਕੌਣ ਗੱਲ ਕਰ ਰਹੇ ਹੋ?

0: ਮਨਦੀਪ ਸਿੰਘ ਗੱਲ ਕਰ ਰਹੇ ਜੀ ਬਠਿੰਡਾ ਤੋਂ।
1: ਮਨਦੀਪ ਸਿੰਘ ਜੀ, ਕਿ ਇੱਧਰ ਵੀ ਮਨਦੀਪ ਸਿੰਘ ਜੀ ਸਾਡੇ ਖੜੇ ਨੇ।
0: ਅੱਛਾ, ਹਾਂਜੀ ਹਾਂਜੀ।
1: ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ। ਕੌਣ ਤੇ ਮਨਦੀਪ, ਕਿੱਥੋਂ ਬੋਲ ਰਹੇ ਹੋ?
0: ਸਰ ਬਠਿੰਡਾ ਤੋਂ ਹੀ ਹੈ ਜੀ, ਡਿਵੀਜ਼ਨ
1: ਬਠਿੰਡਾ
0: ਨੰਬਰ
1: ਤੋਂ
0: ਬਠਿੰਡਾ ਗੱਲ ਕਰਦੇ ਜੀ।
1: ਜੀ, ਔਰ ਤੁਸੀਂ ਸਾਨੂੰ ਮੈਸੇਜ ਕੀਤਾ ਸੀ ਔਰ ਅਸੀਂ ਇਧਰੋਂ ਫੋਨ ਮਿਲਾਇਆ, ਕਿੱਦਾਂ ਮਹਿਸੂਸ ਕਰ ਰਹੇ ਹੋ?
0: ਸਰ ਬਹੁਤ ਵਧੀਆ, ਬਹੁਤ ਖੁਸ਼ੀ ਹੋ ਰਹੀ ਹੈ ਜੀ।
1: ਅੱਛਾ,
0: ਪਹਿਲੀ ਵਾਰੀ ਮੈਸੇਜ ਕੀਤਾ ਤੇ ਕਾਲ ਲੱਗ ਗਈ। ਚਲੋ,
1: ਕੀ ਬਾਤਾਂ ਨੇ
0: ਤੁਹਾਡੇ ਨਾਲ ਗੱਲ ਕਰਕੇ ਵਧੀਆ ਲੱਗਿਆ ਜੀ, ਪਹਿਲਾਂ ਸੁਣਦੇ ਹੁੰਦੇ ਆ ਤੁਹਾਨੂੰ ਡੇਲੀ।
1: ਜੀ,
0: ਹਾਂਜੀ
1: ਤੇ ਉਦੋਂ ਜੀ ਕਰਦਾ ਹੁੰਦਾ ਵੀ ਹਾਂ ਫੋਨ ਮਿਲਾਈਏ।
0: ਹਾਂਜੀ ਹਾਂਜੀ, ਉਦੋਂ ਸਰ ਐਂ ਨਾ ਗੱਡੀ ਚਲਾਈ ਜਾਂਦੇ ਹੁੰਦੇ ਆ ਤੇ ਜੀ ਕਰਦਾ ਹੁੰਦਾ ਵੀ ਫੋਨ ਲਾਈਏ, ਪਰ ਕਈ ਵਾਰੀ ਇਗਨੋਰ ਕਰ ਦੇਈਦਾ। ਅੱਜ
1: ਨਹੀਂ,
0: ਤਾਂ ਮੈਂ ਬੈਠਾ
1: ਪਰ
0: ਸੀ।
1: ਮਨਦੀਪ, ਉਦੋਂ ਫੋਨ ਮਿਲਾਉਣਾ ਬਹੁਤ ਔਖਾ ਹੁੰਦਾ ਹੈ।
0: ਹਾਂਜੀ ਹਾਂਜੀ, ਇਹ ਵੀ ਹੈ।
1: ਹਾਂ, ਤੇ ਅੱਜ ਇਹ ਬੜਾ ਸੌਖਾ ਜਿਹਾ ਤਰੀਕਾ, ਤੁਸੀਂ ਸਾਨੂੰ ਮੈਸੇਜ ਕੀਤਾ ਤੇ
0: ਜੀ
1: ਸਿੱਧਰੋਂ ਫੋਨ ਮਿਲਾਇਆ।
0: ਹਾਂਜੀ
1: ਤੇ ਮੌਸਮ ਦੇ ਕੀ ਮਿਜ਼ਾਜ ਨੇ?
0: ਸਰ, ਮੌਸਮ ਤਾਂ ਗਰਮੀ ਹੈ ਜੀ ਹਜੇ ਤਾਂ।
1: ਗਰਮੀ ਹੈ।
0: ਹਾਂਜੀ ਹਾਂਜੀ,
1: ਲਓ ਜੀ, ਫਿਰ ਇਸ ਗਰਮ ਮੌਸਮ ਦੇ ਵਿੱਚ ਅਸੀਂ ਗੀਤ ਤੁਹਾਡੀ ਫਰਮਾਇਸ਼
0: ਸਰ
1: ਤੇ,
0: ਮੇਰੀ ਵਾਈਫ ਵੀ ਬੈਠੇ ਸੀਗੇ ਨਾਲ ਗੱਡੀ ਤੇ, ਉਹਨਾਂ ਨੇ ਮੈਸੇਜ ਕੀਤਾ ਸੀ।
1: ਅਸੀਂ ਉਹਨਾਂ
0: ਹਾਂਜੀ
1: ਦਾ ਸ਼ੁਕਰੀਆ ਕਰਦੇ ਹਾਂ ਕਿ ਤੁਹਾਡੀ ਉਹਨਾਂ ਨੇ ਗੱਲ ਕਰਾਈ, ਉਹਨਾਂ ਨੇ ਮੈਸੇਜ ਕੀਤਾ।
0: ਜੀ ਜੀ ਜੀ ਸਰ,
1: ਸਾਡੀ ਉਹਨਾਂ ਵੱਲੋਂ, ਸਾਡੇ ਵੱਲੋਂ ਉਹਨਾਂ ਨੂੰ ਨਮਸਕਾਰ ਕਹਿਣਾ ਜੀ।
0: ਥੈਂਕ ਯੂ।
1: ਹਾਂ, ਗੀਤ
0: ਜੀ ਸਰ, ਸਰਤਾਜ ਜੀ ਦਾ ਸੁਣਾ ਦਿਓ ਕੋਈ ਵੀ।
1: ਲਓ ਜੀ, ਆ ਗਿਆ ਗੀਤ ਤੁਹਾਡੇ
0: ਬਹੁਤ
1: ਲਈ ਸਤਿੰਦਰ
0: ਮਿਹਰਬਾਨੀ,
1: ਸਰਤਾਜ ਦੀ ਆਵਾਜ਼ ਦੇ ਵਿੱਚ। ਸ਼ੁਕਰੀਆ ਜੀ, ਮਿਹਰਬਾਨੀ।
0: ਬਹੁਤ ਮਿਹਰਬਾਨੀ।

0: ਲਓ ਜੀ, ਇੱਕ ਹੋਰ ਕਾਲਰ ਜਿਹੜੀ ਕਹਿੰਦੇ ਨੇ ਤੁਹਾਡਾ ਪ੍ਰੋਗਰਾਮ ਸਾਨੂੰ ਬੜਾ ਚੰਗਾ ਲੱਗ ਰਿਹਾ, ਅਸੀਂ ਬਹੁਤ ਪਸੰਦ ਕਰ ਰਹੇ ਹਾਂ, ਔਰ ਕਹਿੰਦੇ ਸਾਡਾ ਹੀ ਪਸੰਦ ਦਾ ਗੀਤ ਸੁਣਾ ਦਿਓ, ਉਹਨਾਂ ਦੇ ਨਾਲ ਕਰਦੇ ਹਾਂ ਗੱਲ ਅਤੇ ਪੁੱਛਦੇ ਉਹਨਾਂ ਦੀ ਪਸੰਦ। ਹੈਲੋ,
1: ਹੈਲੋ, ਹਾਂਜੀ
0: ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮਸੰਗ ਦੇ ਵਿੱਚ। ਰੇਡੀਓ ਸੈੱਟ ਤੋਂ ਥੋੜ੍ਹਾ ਦੂਰ ਹੋ ਜਾਓ ਜੀ।
1: ਬਸ ਹੋ ਗਏ ਜੀ।
0: ਹਾਂਜੀ, ਆਪਣਾ ਨਾਮ ਦੱਸ ਦਿਓ।
1: ਬੰਤ ਸਿੰਘ ਹੈ ਜੀ, ਪਿੰਡ ਮੇਰਾ ਕੱਲੋ ਹੈ ਜੀ।
0: ਬੰਤ ਸਿੰਘ ਜੀ, ਪਿੰਡ ਕੱਲੋ ਤੋਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਸਵਾਗਤ।
1: ਤੁਹਾਡਾ ਵੀ ਸਵਾਗਤ ਜੀ, ਧੰਨਵਾਦ ਜੀ।
0: ਗੀਤ ਕਿਹੜਾ ਸੁਣਾ ਦਈਏ ਤੁਹਾਨੂੰ?
1: ਕੋਈ ਸੁਣਾ ਦਿਓ ਜੀ ਆਪਦੀ ਪਸੰਦ ਦਾ, ਗੁਰਦਾਸ ਮਾਨ ਦਾ ਸੁਣਾ ਦਿਓ, ਕੋਈ ਸੁਣਾ ਦਿਓ।
0: ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਾਵਾਂਗੇ। ਔਰ ਰੇਡੀਓ ਕਿੰਨਾ ਸੁਣਦੇ ਹੋ?
1: ਰੇਡੀਓ ਬਥੇਰਾ ਸੁਣਦਾ ਜੀ ਮੈਂ, ਘਰ ਕੇ ਤੋਂ ਲਾ ਕੇ ਸੁਣਦਾ ਸਾਰਾ ਦਿਨ।
0: ਅੱਛਾ, ਅੱਜ ਫਿਰ ਫੋਨ ਤੁਹਾਡਾ ਮਿਲਿਆ ਤੇ ਕਿੱਦਾਂ ਲੱਗ ਰਿਹਾ?
1: ਬਹੁਤ ਵਧੀਆ ਲੱਗ ਰਿਹਾ ਜੀ, ਖੁਸ਼ੀ ਹੁੰਦੀ ਹੈ, ਗੱਲ ਕਰ ਮਿਲਦਾ ਨੀ ਜੀ ਮਿਲਾ।

0: ਕਰਾਈ ਤਾਂ ਬਹੁਤ ਮਾਰਦੇ ਹਾਂ ਜੀ।
1: ਦੇਖੋ ਜੀ ਅਸੀਂ ਇਧਰੋਂ ਮਿਲਾਇਆ।
0: ਧੰਨਵਾਦ ਜੀ ਤੁਹਾਡਾ।
1: ਹਾਂ ਤੇ ਲਓ ਜੀ ਫਿਰ ਤੁਹਾਡੀ ਖੁਸ਼ੀ ਨੂੰ ਹੋਰ ਦੁੱਗਣੀ ਕਰਦੇ ਹਾਂ। ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਗੀਤ ਆ ਗਿਆ ਜੀ ਤੁਹਾਡੇ ਵੱਲ।
0: ਧੰਨਵਾਦ ਜੀ, ਧੰਨਵਾਦ, ਧੰਨਵਾਦ।

0: ਜੀ ਸਮਾਂ ਖੰਭ ਲਾ ਕੇ ਉੱਡ ਜਾਂਦਾ ਹੈ, ਪਤਾ ਹੀ ਨਹੀਂ ਲੱਗਿਆ ਤੁਹਾਡੇ ਨਾਲ ਗੱਲਾਂ ਕਰਦੇ ਆ ਵਕਤ ਕਦੋਂ ਨਿਕਲ ਗਿਆ। ਸੋ ਅੱਜ ਜਿਨ੍ਹਾਂ ਦੋਸਤਾਂ ਨਾਲ ਸਾਡੀ ਗੱਲ ਹੋਈ ਉਹਨਾਂ ਨੂੰ ਬਹੁਤ ਚੰਗਾ ਲੱਗਿਆ, ਪਰੰਤੂ ਜਿਨ੍ਹਾਂ ਨਾਲ ਸਾਡੀ ਗੱਲ ਨਹੀਂ ਹੋਈ ਉਹਨਾਂ ਤੋਂ ਅਸੀਂ ਮਾਫ਼ੀ ਚਾਹੁੰਦੇ ਹਾਂ ਅਤੇ ਉਹਨਾਂ ਨਾਲ ਵਾਅਦਾ ਕਰਦੇ ਹਾਂ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਸ਼ਾਮਿਲ ਹੋਣਾ, ਅਸੀਂ ਤੁਹਾਡੇ ਨਾਲ ਜ਼ਰੂਰ ਗੱਲ ਕਰਾਂਗੇ। ਅਤੇ ਹੁਣ ਆਪਣੇ ਰੇਡੀਓ ਦੋਸਤ ਜਗਤਾਰ ਨੂੰ ਦਿਓ ਆਗਿਆ, ਹੱਸੋ ਖੇਡੋ ਖੁਸ਼ੀਆਂ ਮਨਾਓ ਢੋਲ ਦੇ ਲਾਓ ਅਤੇ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਨਮਸਕਾਰ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਹੁਣ ਸਰੋਤੇ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸੂਡੀ ਦੀ ਘੜੀ ਦੇ ਸਮਾਂ 8:50। ਹੁਣ ਪੇਸ਼ ਹੈ NCERT ਦੁਆਰਾ ਪ੍ਰਯੋਜਿਤ ਪ੍ਰੋਗਰਾਮ ਉਮੰਗ। ਅੱਜ ਇਸ ਪ੍ਰੋਗਰਾਮ ਦੀ ਸਰੋਤੇ ਤੁਸੀਂ 1323 ਕੜੀ ਸੁਣੋਗੇ।

0: ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸੂੜੇ ਦੀ ਘੜੀ ਤੇ ਰਾਤ ਦੇ 8:30 ਹੋਏ ਨੇ। ਹੁਣ ਸੁਣਦੇ ਹਾਂ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ

0: ਜੀ ਸਰੋਤਿਓ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਤਮਾਮ ਸਰੋਤਿਆਂ ਦੇ ਨਾਲ ਮੈਂ ਤੁਹਾਡਾ ਰੇਡੀਓ ਦੋਸਤ ਜਗਤਾਰ। ਕਬੂਲ ਕਰੋ ਜੀ, ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ। ਅੱਜ ਦਾ ਪ੍ਰੋਗਰਾਮ ਤੁਹਾਡੇ ਦੁਆਰਾ ਕੀਤੀਆਂ ਫੋਨ ਕਾਲਸ 'ਤੇ ਆਧਾਰਿਤ ਹੈ। ਇਹ ਲਾਈਵ ਫੋਨ ਇੰਗ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਟੂਡੀਓ ਦਾ ਨੰਬਰ 0164-2442-3431 ਡਾਇਲ ਕਰਨਾ ਹੈ। ਇੱਕ ਕਾਲਰ ਸਾਡੇ ਨਾਲ ਜੁੜਿਆ, ਉਹਨਾਂ ਨਾਲ ਕਰਦੇ ਹਾਂ ਗੱਲ ਅਤੇ ਪੁੱਛਦੇ ਉਹਨਾਂ ਦੀ ਪਸੰਦ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਤੁਹਾਡੀ ਫਰਮਾਇਸ਼ ਤੇ ਗੀਤ, ਸ਼ੁਕਰੀਆ ਜੀ।
1: ਧੰਨਵਾਦ ਬਾਈ ਜੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਔਰ ਪੰਜ ਪਾਣੀਆਂ ਦੇ ਗੀਤ ਵਿੱਚ ਸਰੋਤੇ ਸਟੂਡੀਓ ਦਾ ਨੰਬਰ 0154-242-4331 ਡਾਇਲ ਕਰ ਰਹੇ ਨੇ, ਆਪਣੀ ਫਰਮਾਇਸ਼ ਦਾ ਗੀਤ ਸੁਣਨ ਦੇ ਲਈ ਨੰਬਰ ਡਾਇਲ ਹੋਇਆ, ਕਰਦੇ ਹਾਂ ਸਰੋਤੇ ਨਾਲ ਗੱਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ, ਜਗਤਾਰ ਜੀ।
0: ਸਤਿ ਸ਼੍ਰੀ ਅਕਾਲ ਜੀ, ਦੋਵੇਂ ਹੱਥ ਜੋੜ ਕੇ ਨਮਸਕਾਰ, ਕੌਣ ਗੱਲ ਕਰ ਰਹੇ ਹੋ? ਕਿਹੜਾ ਗੀਤ ਪਹੁੰਚਾ ਦੀਏ ਤੁਹਾਡੇ ਤੱਕ? ਲਓ ਜੀ, ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਗਿਆ ਜੀ, ਸ਼ੁਕਰੀਆ ਮਿਹਰਬਾਨੀ ਸਾਡੇ ਨਾਲ ਜੁੜਨ ਦੇ ਲਈ।
1: ਧੰਨਵਾਦ ਜੀ, ਧੰਨਵਾਦ।

0: ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਇਸ ਗੀਤ ਨਾਲ ਹੀ ਆਪਣੇ ਰੇਡੀਓ ਦੋਸਤ ਜਗਤਾਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦੁਆ ਕਿਹਾ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤਾਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸੁਣੀ ਦੀ ਘੜੀ ਦੇ ਸਮਾਂ 8:44 ਤੇ 45 ਸੈਕਿੰਟ। ਠੀਕ 8:45 ਤੇ ਹਿੰਦੀ ਵਿਚਕਾਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੋਂ ਸੁਣੋਗੇ, 9 ਵਜੇ ਸੁਣੋਗੇ ਅੰਗਰੇਜ਼ੀ ਵਿਚਕਾਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: India-Australia Annual Summit. India and Russia reaffirm commitment to strengthen counter-terrorism cooperation at multilateral fora. DRDO conducts successful flight test of Pinaka long-range guided rocket at Chandipur in Odisha. Monsoon recovery brings relief. Agriculture Minister Shivraj Singh Chauhan expresses confidence rainfall to gain further momentum this month, leading to acceleration in Kharif sowing. Center assures all possible assistance to flood-affected states. U.S. President Donald Trump says ceasefire with Iran is over. And in Wimbledon tennis, Marta Kostyukova, Ukraine and Czech player Linda Noskova enter women's singles semifinals. That is all in the news at 9. Good night.
1: ਹੁਣ ਤੁਸੀਂ ਖਬਰਾਂ ਦੇ ਬੁਲੇਟਿਨ ਸੁਣ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਸਮੇਂ 9:15 ਤੇ 15 ਸਕਿੰਟ ਹੁਣ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

0: आप सुन रहे हैं विविध भारती राष्ट्रीय सेवा देश की सुरीली धड़कन। स्वागत है आप सभी।
1: ਹੁਣ ਤੁਸੀਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਸੁਣ ਰਹੇ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ EIR ਤੇ ਸਟੂਡੀਓ ਘੜੀ ਤੇ ਇਸ ਵੇਲੇ ਰਾਤ ਦੇ ਠੀਕ 11 ਵਜੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਆਕਾਸ਼ਵਾਣੀ ਬਠਿੰਡਾ ਆਪਣੀ ਪ੍ਰਸਾਰਣ ਸਭਾ ਲੈ ਕੇ ਫਿਰ ਤੋਂ ਤੁਹਾਡੇ ਨਾਲ ਹੋਏਗਾ। ਤਦ ਤੱਕ ਲਈ ਦਿਆ ਗਿਆ ਜੈ ਹਿੰਦ।